ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅੱਜ ਦਿਨ ਸੋਮਵਾਰ ਸੰਵਤ 1948 ਈਸਵੀ ਦੇ ਜੇਠ ਮਹੀਨੇ ਦੀ ਅੱਜ 31 ਤਾਰੀਖ ਤੇ ਈਸਵੀ ਸੰਨ 2026 ਜੂਨ ਮਹੀਨੇ ਦੀ ਅੱਜ 22 ਤਾਰੀਖ ਏ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਗਿਆ 5:58 ਤੇ 27 ਸਕਿੰਟ ਦਾ। ਸ਼ੁਰੂ ਕਰਨ ਜਾ ਰਿਹਾ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੀ ਇਸ ਪ੍ਰਸਾਰਣ ਸਭਾ ਵਿਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਔਰ 6:05 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸੁਣਦੇ ਹਾਂ ਹਿੰਦੀ ਵਿਚ ਖਬਰਾਂ ਹੁਣ ਤੋਂ ਥੋੜੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਸਾਥੀਓ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਅਤੇ ਸਾਥੀਓ ਅੱਜ ਪ੍ਰੋਗਰਾਮ ਸੱਜਰੀ ਸਵੇਰ ਤਹਿਤ ਇਸ ਨੂੰ ਕਿ ਸਾਡਾ ਇੱਕ ਵਿਸ਼ੇਸ਼ ਜਿਹੜੀ ਗੱਲਬਾਤ ਜੋ ਕਿ ਮਿਤੀ 19 ਜੂਨ 2026 ਨੂੰ SSD ਕਾਲਜ ਬਠਿੰਡਾ ਵਿਖੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ 'ਤੇ ਅਧਾਰਿਤ ਪ੍ਰੋਗਰਾਮ ਦੀ ਇੱਕ ਰੇਡੀਓ ਰਿਪੋਰਟ ਪੇਸ਼ ਕਰਾਂਗੇ ਪ੍ਰੋਗਰਾਮ ਸੱਜਰੀ ਸਵੇਰ ਤਹਿਤ। 8 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੌਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 'ਤੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵੱਜ ਕੇ 40 ਮਿੰਟ 'ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਸਿਲਸਿਲਾ ਰਹੇਗਾ ਸਾਡਾ।

ਸਵਰੀ ਅਲੋਕ ਗੀਤ 9 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤੇ ਅਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ, ਉੱਥੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਸਾਥੀਓ ਆਕਾਸ਼ਵਾਣੀ FM ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ, ਤੇ ਤੁਸੀਂ ਆਨੰਦ ਮਾਣੋਗੇ ਗੈਰ ਫਿਲਮੀ ਪੰਜਾਬੀ ਗੀਤਾਂ ਦਾ। 11 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਔਰ 11:05 ਤੇ ਤੁਸੀਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ।

12 ਵਜੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:05 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:10 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ 12:30 ਤੇ ਸਾਥੀਓ ਸਮਾਂ ਰਹੇਗਾ ਸਾਡੀਆਂ ਪਹਿਲਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ ਤੇ ਅਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਸਿਹਤ ਸੰਭਾਲ ਤੇ ਸਾਥੀਓ ਅੱਜ ਪ੍ਰੋਗਰਾਮ ਸਿਹਤ ਸੰਭਾਲ ਦੌਰਾਨ ਸੁਣੋਗੇ ਚਮੜੀ ਦੇ ਰੋਗਾਂ ਦਾ ਇਲਾਜ ਆਯੁਰਵੇਦ ਰਾਹੀਂ ਤੇ ਗੱਲਬਾਤ ਲਈ ਸਾਡੇ ਨਾਲ ਹੋਣਗੇ ਡਾਕਟਰ ਅਨੁਰਾਗ ਗਿਰਧਰ 1:10 ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਸਿਲਸਿਲਾ ਰਹੇਗਾ ਸਾਡਾ ਹਫ਼ਤਾਵਾਰੀ ਜ਼ਾਇਕਾ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ 2:15 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਮਾਫ਼ ਕਰਨਾ 2:15 ਤੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਵਿਹੜੇ ਵਿਚ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ 3 ਵਜੇ ਰਿਲੇਅ ਕਰਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤੇ ਅਸੀਂ 3 ਵਜੇ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਸਿਹਤਨਾਮਾ ਪੰਜ ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਤੇ ਪ੍ਰੋਗਰਾਮ ਦਾ ਹਫ਼ਤਾਵਾਰੀ ਵਿਰਸਾ ਰਹੇਗਾ ਜੀ ਆਪਣਾ ਵਿਰਸਾ ਆਪਣਾ ਸੱਭਿਆਚਾਰ ਵਿਸ਼ਾ ਰਹੇਗਾ ਜੀ ਇੱਕ ਪੰਜਾਬੀ ਗਾਇਕ ਗੀਤਕਾਰ ਸ਼ਾਇਰ ਅਤੇ ਕਵੀ ਦੇਬੀ ਮਖਸੂਸਪੁਰੀ ਭਾਗ ਪਹਿਲਾ ਹੋਏਗਾ ਜੀ ਆਵਾਜ਼ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੰਪਾਦਨ ਗੁਰਦੀਪ ਗਿੱਲ 5:30 ਤੇ ਪ੍ਰੋਗਰਾਮ ਰਹੇਗਾ ਸਾਥੀਓ ਗੱਲਾਂ ਚੋਂ ਗੱਲ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਖੁਸ਼ਪ੍ਰੀਤ ਕੌਰ 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਸਮਾਂ ਰਹੇਗਾ ਸਾਡੇ ਯੁਵਾ ਸਾਥੀਆਂ ਦੇ ਪ੍ਰੋਗਰਾਮ ਯੁਵ ਬਾਣੀ ਦਾ 7 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ 7:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 7:40 ਤੋਂ ਲੈ ਕੇ ਪ੍ਰੋਗਰਾਮ ਸ਼ਾਮ ਸੁਹਾਣੀ ਦੋਸਤੋ ਉਸੇ ਤਰ੍ਹਾਂ ਜਾਰੀ ਰਹੇਗਾ 8 ਵਜੇ ਤੁਸੀਂ ਸੁਣੋਗੇ ਸਾਡਾ ਇੱਕ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਈ NCERT ਭਾਗ 1311 8:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ ਜੋ ਕਿ ਦਰਜ ਹੋਏਗਾ ਤੁਹਾਡੇ ਸੰਦੇਸ਼ ਤੇ ਵਟਸਐਪ ਮੈਸੇਜ ਤੇ 8:45 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 9:15 ਤੇ ਰਿਲੇਅ ਕਰਾਂਗੇ ਵਿਵਤ ਭਾਰਤੀ ਦੇ ਪ੍ਰਸਾਰਣ ਜਿਸ ਤਹਿਤ ਤੁਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪਕੇ ਲਈ 9:30 ਤੇ ਪ੍ਰੋਗਰਾਮ ਛਾਇਆ ਗੀਤ 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਔਰ 10:30 ਤੇ ਸਾਥੀ ਪ੍ਰੋਗਰਾਮ ਰਹੇਗਾ ਢਲਤੀ ਜਾਏ ਰਾਤ ਔਰ 11 ਵਜੇ ਸਾਡੀ ਸਭਾ ਦੀ ਸਮਾਪਤੀ ਹੋਏਗੀ ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰੇਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਸ ਤੇ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ

ਸ਼ਬਦ ਸਰਵਣ ਕਰ ਰਹੇ ਸੀ ਭਾਈ ਦਲਬੀਰ ਸਿੰਘ ਰਾਗੀ ਹੋਰਾਂ ਪਾਸੋਂ। ਤੇ ਆਓ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਚਮਨਜੀਤ ਸਿੰਘ ਰਾਗੀ ਹੋਰਾਂ ਦੀ ਆਵਾਜ਼ ਦੇ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:23 ਦਾ ਤੇ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਤੁਹਾਡੇ ਨਾਲ ਕਰਾਂਗੇ ਢੇਰ ਸਾਰੀਆਂ ਗੱਲਾਂ ਤੇ ਖੂਬਸੂਰਤ ਗੀਤਾਂ ਦੇ ਨਾਲ। ਜੀ ਸਾਥੀਓ, ਪ੍ਰੋਗਰਾਮ ਸਰਜਰੀ ਸਵੇਰ ਦੇ ਇਸ ਅੰਕ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਇੱਕ ਮਿਤੀ 19 ਜੂਨ 2026 ਨੂੰ SSD ਕਾਲਜ ਬਠਿੰਡਾ ਵਿਖੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਵੀ ਤੁਹਾਡੀ ਨਜ਼ਰ ਕਰਾਂਗੇ। ਜੇ ਸਾਥੀ ਜੇ ਮੈਂ ਗੱਲ ਕਰਾਂ ਅੱਜ ਦੇ ਇਸ ਅੰਕ ਦੇ ਵਿੱਚ, ਸਾਥੀਓ ਅਮਰਨਾਥ ਯਾਤਰਾ ਦੌਰਾਨ ਪ੍ਰਸ਼ਾਸਨ ਦੇ ਪ੍ਰਬੰਧ ਅਤੇ ਸੁਰੱਖਿਆ ਦੇ ਕੀ ਨੇ ਇੰਤਜ਼ਾਮ, ਔਰ ਇਸ ਬਾਰੇ ਵੀ ਗੱਲ ਕਰਨ ਲਈ ਅੱਜ ਖਾਸ ਤੌਰ ਤੇ ਟੈਲੀਫੋਨ ਰਾਹੀਂ ਸਾਡੇ ਨਾਲ ਜੁੜਨਗੇ ਜੀ ਪਹਿਲਗਾਮ ਦੇ ਬਹੁਤ ਹੀ ਕਾਬਲ ਅਫਸਰ SDM ਸ਼੍ਰੀ ਅਮਿਤ ਗੁਪਤਾ ਜੀ। ਉਹ ਸਾਥੀਓ ਨਾਲ ਹੀ ਅਸੀਂ ਅਗਲੇ ਸੈਗਮੈਂਟ ਵਿੱਚ ਗੱਲ ਕਰਾਂਗੇ ਬਿਰਧ ਆਸ਼ਰਮ ਬਜ਼ੁਰਗਾਂ ਲਈ ਸਹਾਰਾ ਹੈ ਜਾਂ ਫਿਰ ਸਾਡੇ ਸਮਾਜ ਦੀ ਇਹ ਨਾਕਾਮੀ। ਸੋ ਸਾਥੀਓ ਬਣੇ ਰਹੋ ਆਪਣੇ ਰੇਡੀਓ ਦੋਸਤ RJ ਪਵਨ ਦੇ ਨਾਲ 101.1 MHz ਤੇ ਕਰਦੇ ਹਾਂ ਜੀ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਜੀ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਵੀ ਸਮਾਂ ਮਿਲਾ ਸਕਦੇ ਹੋ ਜੀ 7:09:49 ਦਾ। ਜੀ ਸਾਥੀਓ, 101.1 ਮੈਗਾ ਹਰਟਸ ਯਾਨੀ ਕਿ 101.1 ਮੈਗਾ ਹਰਟਸ ਤੇ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀ, ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ ਤੇ ਇਸ ਪ੍ਰੋਗਰਾਮ ਦਾ ਹੋਸਟ ਤੁਹਾਡਾ ਆਪਣਾ ਆਰਜੀ ਪਵਨ। ਸੋ ਸਾਥੀਓ, ਵਧਦਿਆਂ ਜੀ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ, ਅਤੇ ਜਿੱਥੇ ਅਸੀਂ ਗੱਲ ਕਰਾਂਗੇ ਜੀ, ਮਿਤੀ 19 ਜੂਨ 2026 ਨੂੰ SSD ਕਾਲਜ ਬਠਿੰਡਾ ਵਿਖੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤੇ ਆਧਾਰਿਤ ਸਾਡੀ ਇੱਕ ਰੇਡੀਓ ਰਿਪੋਰਟ ਤੁਹਾਡੀ ਨਜ਼ਰ ਕਰਾਂਗੇ। ਸੋ ਜੀ, ਸੁਣਦੇ ਹਾਂ ਇਹ ਰਿਪੋਰਟ।

0: ਸਰੋਤੋ ਅੱਜ SSD ਕਾਲਜ ਵਿਖੇ ਅਸੀਂ ਹਾਜ਼ਰ ਹੋਏ ਹਾਂ ਤੇ ਇੱਥੇ ਜਿਹੜਾ ਕਿ ਇੱਕ ਸਮਾਗਮ ਬਹੁਤ ਵੱਡੇ ਤੌਰ ਤੇ ਰੱਖਿਆ ਗਿਆ ਸੀਗਾ ਜਿਸ ਦਾ ਜਿਹੜਾ ਮੌਜੂ ਸੀਗਾ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਮਨਦੀਪ ਸਿੰਘ ਡੋਗਰਾ ਤੋਂ। ਸਰ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਮਿਹਰਬਾਨੀ ਜੀ, ਧੰਨਵਾਦ।
0: ਸਰ ਸਾਡੇ ਜਿਹੜੇ ਲੇਮੈਨ ਲੋਕ ਨੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਜਿਹੜੀ ਇਹ ਸਕੀਮ ਹੈ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇਹਦੇ ਬਾਰੇ ਥੋੜਾ ਜਿਹਾ ਬਰੀਫ ਚ ਦੱਸੋ ਕਿ ਬੇਸਿਕਲੀ ਯੋਜਨਾ ਹੈ ਕੀ।
1: ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਿਕਸਿਤ ਭਾਰਤ ਦੇ ਲਕਸ਼ ਨੂੰ ਮਨ ਵਿਚ ਰੱਖਦੇ ਹੋਏ ਰੋਜ਼ਗਾਰ ਦੇਣ ਲਈ ਲੋਕਾਂ ਵਿਚ ਰੋਜ਼ਗਾਰ ਸਿਰਜਣਾ ਕਰਨ ਲਈ ਇਹ ਯੋਜਨਾ ਦਾ 1 ਅਗਸਤ 2025 ਤੋਂ ਸ਼ੁਭਾਰੰਭ ਕੀਤਾ ਸੀ। ਇਸ ਯੋਜਨਾ ਦੇ ਤਹਿਤ ਜਿਹੜਾ ਵੀ ਬੰਦਾ ਕੋਈ ਨਵੀਂ ਨੌਕਰੀ ਲੈਂਦਾ ਹੈ PF ਵਿਚ ਕਵਰ ਕਿਸੇ ਅਦਾਰੇ ਦੇ ਵਿਚ ਉਹਨੂੰ 15,000 ਤੱਕ ਦੀ ਇੱਕ ਮਾਲੀ ਸਹਾਇਤਾ ਦਿੱਤੀ ਜਾਏਗੀ 2 ਕਿਸ਼ਤਾਂ ਵਿਚ। ਅੱਜ ਦੇ ਦਿਨ ਉਹਦੀ ਹੀ ਪਹਿਲੀ ਕਿਸ਼ਤ ਦਿੱਤੀ ਜਾਣੀ। ਇਸ ਦੇ ਨਾਲ ਹੀ ਇੰਪਲੋਇਰ ਮਾਲਕ ਜਿਹੜਾ ਵੀ ਕੋਈ ਨਵਾਂ ਰੋਜ਼ਗਾਰ ਦਿੰਦਾ ਹੈ ਕੋਈ ਨਵੇਂ ਬੰਦੇ ਨੂੰ ਜਾਂ ਫਿਰ ਈਵਨ ਪੁਰਾਣਾ ਬੰਦਾ ਜਿਹੜਾ ਉਸਨੂੰ ਦੁਬਾਰਾ ਜੁਆਇਨ ਕਰਾਉਂਦਾ ਹੈ ਉਹਦੇ ਲਈ ਵੀ ਇੱਕ ਸਹਾਇਤਾ ਹੈ ਮਾਲੀ 3,000 ਰੁਪਏ ਤੱਕ ਜਿਹੜਾ ਉਹਨੂੰ PF ਦੇ ਵਿਚ ਰੀਇੰਬਰਸਮੈਂਟ ਦੇ ਰੂਪ ਚ ਦਿੱਤੀ ਜਾਣੀ ਹੈ। ਯੋਜਨਾ ਦਾ ਮੁੱਖ ਉਦੇਸ਼ ਰੋਜ਼ਗਾਰ ਦੀ ਸਿਰਜਣਾ ਕਰਨਾ ਹੈ।
0: ਰੋਜ਼ਗਾਰ ਦੀ ਸਿਰਜਣਾ ਕਿਉਂਕਿ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਕਿ ਇਹ ਸਰਕਾਰੀ ਮੁਲਾਜ਼ਮਾਂ ਲਈ ਹੈ ਜਾਂ ਜਿਹੜੇ ਪ੍ਰਾਈਵੇਟ ਜਿਹੜੇ ਰੋਜ਼ਗਾਰ ਕਰਦੇ ਨੇ ਉਹ ਬੰਦੇ ਇਸ ਚੀਜ਼ ਦਾ ਫਾਇਦਾ ਕਿਵੇਂ ਲੈ ਸਕਦੇ
1: ਜੀ? ਇੰਪਲੋਇਸ ਪ੍ਰੋਵੀਡੈਂਟ ਫੰਡ ਮਹਿਕਮਾ ਪ੍ਰਾਈਵੇਟ ਅਦਾਰੇ ਵਿਚ ਜਿਹੜੇ ਲੋਕੀ ਕੰਮ ਕਰਦੇ ਨੇ ਉਹਨਾਂ ਨੂੰ ਹੀ ਡੀਲ ਕਰਦਾ ਹੈ
0: ਜੀ
1: ਤੇ ਯੋਜਨਾ ਪ੍ਰਾਈਵੇਟ ਅਦਾਰਿਆਂ ਚ ਕੰਮ ਕਰਨ ਵਾਲੇ ਕਾਮਿਆਂ ਲਈ ਹੀ ਹੈ, ਸਰਕਾਰੀ ਮੁਲਾਜ਼ਮਾਂ ਲਈ ਇਹ ਯੋਜਨਾ ਨਹੀਂ ਹੈ। ਜੋ ਵੀ ਬੰਦਾ ਕਿਸੇ ਪ੍ਰਾਈਵੇਟ ਅਦਾਰੇ ਚ ਕੰਮ ਕਰਦਾ ਹੈ ਜਿਹੜਾ ਪ੍ਰੋਵੀਡੈਂਟ ਫੰਡ ਮਹਿਕਮੇ ਦੇ ਅੰਡਰ ਕਵਰਡ ਹੈ ਜਿਸ ਚ 20 ਜਾਂ 20 ਤੋਂ ਵੱਧ ਬੰਦੇ ਕੰਮ ਕਰ ਰਹੇ ਨੇ ਉਹ ਇਸ ਯੋਜਨਾ ਦਾ ਲਾਭ ਲੈ ਸਕਦਾ।
0: ਤੇ ਸਰ ਜਿਹੜਾ ਕਵਰਡ ਨਹੀਂ ਹੈ ਕਿ ਉਹ ਹੁਣ ਆਪਣਾ ਉਹਦੇ ਵਿੱਚ ਹੋ ਸਕਦਾ ਇੰਟਰ ਹੋ ਸਕਦਾ ਕਿਸ ਤਰੀਕੇ
1: ਜੀ? ਕਵਰਡ ਹੋਣਾ ਕਿਸੇ ਇੰਪਲਾਈ ਆਪਣੀ ਮਰਜ਼ੀ ਨਾਲ ਕਵਰ ਨਹੀਂ ਹੋ ਸਕਦਾ। ਇਸਦੀ ਕਵਰ ਹੋਣ ਲਈ ਕੰਡੀਸ਼ਨ ਜਿਹੜੀ ਹੈ ਇਨਫੋਰਸੇਬਲ ਕੰਡੀਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਚ ਜਿਹੜੀ ਵੀ ਅਦਾਰਾ ਹੈ ਉਹਦੇ ਚ ਘੱਟ ਤੋਂ ਘੱਟ 20 ਬੰਦੇ ਹੋਣੇ ਜ਼ਰੂਰੀ ਨੇ। ਹਾਂ, ਅਗਰ 20 ਤੋਂ ਘੱਟ ਬੰਦੇ ਨੇ ਤੇ ਮਾਲਕ ਖੁਦ ਸਹਿਮਤ ਹੈ ਤਾਂ ਆਪਣੀ ਮਰਜ਼ੀ ਨਾਲ PF ਕੋਡ ਲੈ ਕੇ ਆ ਸਕਦਾ ਪਰ ਉਹਦੇ ਵਿੱਚ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਇਨਫੋਰਸੇਬਲ ਪਾਵਰ ਨਹੀਂ ਹੈ 20 ਤੋਂ ਥੱਲੇ ਕਿਸੇ ਨੂੰ ਕਵਰ ਕਰਨ ਦੀ ਜਾਂ ਫਿਰ ਇੰਪਲੋਈ ਆਪਣੀ ਮਰਜ਼ੀ ਨਾਲ ਵੀ ਨਹੀਂ ਆ ਸਕਦਾ।
0: ਸਰ ਇਸ ਸਕੀਮ ਦੇ ਤਹਿਤ ਜਿਹੜੇ ਨਵੇਂ ਰੋਜ਼ਗਾਰ ਦੇ ਮੌਕੇ ਹੈ ਉਹ ਤੁਸੀਂ ਕੀ ਸਮਝਦੇ ਕਿਵੇਂ ਪੈਦਾ ਹੋਣ
1: ਜੀ? ਕੋਈ ਵੀ ਨਵਾਂ ਰੋਜ਼ਗਾਰ ਜਦੋਂ ਸਿਰਜਣਾ ਕਰਨੀ ਹੈ ਮਾਲਕ ਲਈ ਮੇਨ ਇਸ਼ੂ ਹੁੰਦਾ ਹੈ ਪੈਸੇ ਦਾ ਕਿ ਪੈਸਾ ਜਦੋਂ ਵੀ ਨਵਾਂ ਰੋਜ਼ਗਾਰ ਦੇਣਾ ਉਹਨੂੰ ਤਨਖਾਹ ਦੇਣੀ ਪੈਣੀ PF ਵਗੈਰਾ ESI ਸਭ ਖਰਚੇ ਕਰਨੇ ਪੈਣੇ ਨੇ। ਜਦੋਂ PF ਵਿੱਚ ਇਹ ਯੋਜਨਾ ਆ ਗਈ ਹੈ ਤੇ ਜਦੋਂ ਵੀ ਮਾਲਕ ਕੋਈ ਨਵਾਂ ਬੰਦਾ ਜੁਆਇਨ ਕਰਦਾ ਹੈ ਤੇ ਜੋ ਉਹਦਾ PF ਦਾ ਖਰਚਾ ਉਹ ਸਰਕਾਰ ਲੈ ਰਹੀ ਹੈ ਜਿਸ ਕਾਰਨ ਮਾਲਕ ਨੂੰ ਮਾਲੀ ਤੌਰ ਤੇ ਸਹਾਇਤਾ ਮਿਲਦੀ ਹੈ ਉਹ ਆਪਣਾ ਪੈਸਾ ਵੱਧ ਯੂਜ਼ ਕਰ ਸਕਦਾ ਹੈ ਆਪਣਾ ਬਿਜ਼ਨਸ ਅੱਗੇ ਵਧਾਉਣ ਚ ਜਿੰਨਾ ਹੋਰ ਰੋਜ਼ਗਾਰ ਦੀ ਸਿਰਜਣਾ ਹੋਏਗੀ।
0: ਪ੍ਰਧਾਨ ਮੰਤਰੀ ਸਾਹਿਬ ਨੇ ਇਹ ਜਿਵੇਂ ਅਨਾਊਂਸ ਕੀਤਾ ਕਿ 47 ਤੱਕ ਅਸੀਂ ਵਿਕਸਿਤ ਭਾਰਤ ਜਿਹੜਾ ਹੈ ਉਹਦਾ ਸੁਪਨਾ ਦੇਖਿਆ ਤੇ ਮਾਸ਼ਾਅੱਲਾ ਉਹ ਸਾਕਾਰ ਕਰਾਂਗੇ, ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਇਸ ਗੱਲ ਨੂੰ ਕਿਵੇਂ ਲੈਂਦੇ ਹੋ?
1: ਬਿਲਕੁਲ ਜੀ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਦੇਸ਼ ਤਰੱਕੀ ਕਰੇ, ਵੱਡੇ ਦੇਸ਼ਾਂ ਨਾਲ ਗਿਣਤੀ ਵਿੱਚ ਮੋਢਾ ਜੋੜ ਕੇ ਖਲੋਵੇ ਤੇ ਉਹਦੇ ਲਈ ਸਭ ਤੋਂ ਜ਼ਰੂਰੀ ਇਹ ਹੀ ਹੈ ਕਿ ਦੇਸ਼ ਦੇ ਵਿੱਚ ਰੋਜ਼ਗਾਰ ਪੈਦਾ ਹੋਵੇ, ਇੰਡਸਟਰੀ ਵਧੇ ਤੇ ਇਹ ਯੋਜਨਾ ਉਹ ਮੇਨ ਜਿਹੜਾ ਰੀਜ਼ਨ ਹੈ ਉੱਨਤੀ ਲਈ ਜੋ ਜ਼ਰੂਰੀ ਹੈ ਇੰਡਸਟਰੀ ਵਧਾਉਣ ਲਈ ਉਹਦੇ ਲਈ ਰੋਜ਼ਗਾਰ ਪੈਦਾ ਕਰਨਾ ਪਲੱਸ ਇੰਡਸਟਰੀ ਨੂੰ ਸਪੋਰਟ ਕਰਨ ਲਈ ਹੈ ਤੇ ਐਸੀ ਯੋਜਨਾਵਾਂ ਨਾਲ ਜ਼ਰੂਰ ਸਾਡਾ ਦੇਸ਼ ਤਰੱਕੀ ਕਰੇਗਾ ਤੇ 2047 ਤੋਂ ਮੈਂ ਸਮਝਦਾ ਪਹਿਲੇ ਹੀ ਵਿਕਸਿਤ ਦੇਸ਼ ਬਣ ਜਾਏਗਾ।
0: ਅਮਨਦੀਪ ਸਿੰਘ ਡੋਗਰਾ ਸਾਹਿਬ ਤੁਹਾਡਾ ਸਰੋਤਿਆਂ ਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
1: ਮਿਹਰਬਾਨੀ ਜੀ, ਧੰਨਵਾਦ।

0: 19 जून 2026 ਨੂੰ SSD ਕਾਲਜ ਬਠਿੰਡਾ ਵਿਖੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਅਧਾਰਿਤ ਸਾਡੀ ਇੱਕ ਰੇਡੀਓ ਰਿਪੋਰਟ ਸਮਾਂ ਸਾਥੀਓ 7:18 ਤੇ 36 ਸਕਿੰਟ ਦਰਜੇ ਜਾਰੀ ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ
1: ਦਿਲਾ ਦੇ ਘਰ ਬਣਾ ਦੇ ਘਰ ਦਿਲਾ ਦੇ ਘਰ
2: ਓ ਮਾਈ ਗੋਡ ਦਿਸ ਇਜ਼ ਓਰਿਜਨਲ

0: म्हणजे काय? ए मेंडोलिन
1: ਲੋਰੀ ਸਾਥੀਓ, ਸਮਾਂ 7:21 ਤੇ 22 ਸਕਿੰਟ ਦਾ ਜੀ, 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀਓ ਹੁਣ ਚੰਡੀਗੜ੍ਹ ਤਾਂ ਅਸੀਂ ਘੁੰਮ ਲਿਆ, ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਅਸੀਂ ਕੁਛ ਹੋਰ ਜਿਹੜੀ ਹੈ ਦਿਖਾਉਣ ਵਾਸਤੇ। ਬਿਲਕੁਲ ਜੀ, ਅਮਰਨਾਥ ਯਾਤਰਾ ਵੀ ਸਾਥੀਓ ਤੁਹਾਨੂੰ ਪਤਾ ਕਿ ਸ਼ੁਰੂ ਹੋਈ ਹੋਈ ਹੈ, ਅਤੇ ਅਮਰਨਾਥ ਯਾਤਰਾ ਸਾਥੀਓ ਤੁਹਾਨੂੰ ਪਤਾ ਕਿ ਜੰਮੂ ਕਸ਼ਮੀਰ ਵਿਚਲੇ ਇੱਕ ਬਹੁਤ ਪਵਿੱਤਰ ਹਿੰਦੂ ਤੀਰਥ ਯਾਤਰਾ ਹੈ। ਔਰ ਸਾਥੀਓ ਇਹ ਅਮਰਨਾਥ ਗੁਫਾ ਤੱਕ ਹੁੰਦੀ ਹੋਈ ਜਿੱਥੇ ਕੁਦਰਤੀ ਤੌਰ 'ਤੇ ਬਰਫ਼ ਦਾ ਸ਼ਿਵਲਿੰਗ ਬਣਦਾ ਹੈ। ਔਰ ਸਾਥੀਓ ਮੰਨਿਆ ਜਾਂਦਾ ਕਿ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਅਮਰ ਕਥਾ ਵੀ ਇੱਥੇ ਸੁਣਾਈ ਸੀ। ਔਰ ਸਾਥੀਓ ਤੁਹਾਨੂੰ ਪਤਾ ਕਿ ਇਸ ਦੀ ਜਿਹੜੀ ਉਚਾਈ ਹੈ ਉਹ ਲਗਭਗ 12,756 ਫੁੱਟ ਹੈ। ਔਰ ਤਕਰੀਬਨ ਜੂਨ ਅਤੇ ਅਗਸਤ ਦੇ ਮਹੀਨੇ ਵਿੱਚ ਜਿਹੜੀ ਇਹ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ। ਖੈਰ ਸਾਥੀਓ, ਜਿਹੜਾ ਇਸ ਜਾਣ ਦਾ ਰੂਟ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪਹਿਲਗਾਮ ਇਹਦੇ ਵਿੱਚ ਆਉਂਦਾ ਹੈ, ਅਤੇ ਹੋਰ ਜਿਹੜੀਆਂ ਹੋਰ ਘਾਟੀਆਂ ਦੇ ਵਿੱਚੋਂ ਇਹ ਗੁਜ਼ਰਦੀ ਹੋਈ ਯਾਤਰਾ ਅਮਰਨਾਥ ਤੱਕ ਪਹੁੰਚਦੀ ਹੈ। ਸੋ ਜੀ ਅੱਜ ਸਾਥੀਓ ਪ੍ਰੋਗਰਾਮ ਦੌਰਾਨ ਇਸ ਪਹਿਲਗਾਮ ਦੇ ਬੜੇ ਹੀ ਸਤਿਕਾਰਯੋਗ IAS ਆਫਿਸਰ SDM ਸ਼੍ਰੀ ਅਮਿਤ ਗੁਪਤਾ ਜੀ ਵੀ ਟੈਲੀਫੋਨ ਨਹੀਂ ਤੇ ਸਾਡੇ ਨਾਲ ਜੁੜਨਗੇ। ਔਰ ਸਾਥੀਓ ਪਿਛਲੇ ਸੋਮਵਾਰ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬੀਤੇ ਸਾਲ ਵਾਪਰੀ ਦੁਖਦਾਈ ਘਟਨਾ ਦੇ 1 ਸਾਲ ਬਾਅਦ ਪਹਿਲਗਾਮ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾਉਂਦੀ, ਪਰ ਸਾਥੀਓ ਕਿਸੇ ਕਾਰਨ ਮੇਰਾ ਟੈਲੀਫੋਨ ਅਤੇ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ। ਸੋ ਜੀ ਅੱਜ ਖਾਸ ਤੌਰ 'ਤੇ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਜੁੜ ਰਹੇ ਨੇ ਜੀ SDM ਸ਼੍ਰੀ ਅਮਿਤ ਗੁਪਤਾ ਜੀ, ਜਿਨ੍ਹਾਂ ਤੋਂ ਸਾਥੀਓ ਅਸੀਂ ਜਾਣਾਂਗੇ ਅਮਰਨਾਥ ਦੀ ਯਾਤਰਾ ਦੌਰਾਨ ਭਾਰੀ ਇਕੱਠ ਵਿੱਚ ਪਹੁੰਚ ਰਹੇ ਜਿਹੜੇ ਭਗਤ ਜਣਾਂ ਨੇ ਉਹਨਾਂ ਦੀ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ, ਔਰ ਪਹਿਲਗਾਮ ਵਿੱਚ ਛੁੱਟੀਆਂ ਮਨਾਉਣ ਆਏ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਲਈ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ

0: ਤੇ ਹਦਾਇਤਾਂ ਤੇ ਜਾਰੀ ਕੀਤੀ ਗਈਆਂ ਨੇ, ਇੰਤਜ਼ਾਮ ਕਿਸ ਤਰ੍ਹਾਂ ਦੇ ਨੇ, ਔਰ ਬੀਤੇ ਸਾਲ ਵਾਪਰੀ ਉਸ ਘਟਨਾ ਤੋਂ ਬਾਅਦ ਪਹਿਲਗਾਮ ਦੇ ਕਾਰੋਬਾਰ ਦੇ ਵਿੱਚ ਕਿੰਨਾ ਕੁ ਫਰਕ ਪਿਆ ਵਗੈਰਾ ਵਗੈਰਾ। ਸੋ ਜੀ, ਪ੍ਰਸ਼ਾਸਨਿਕ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਦਾ ਪਹਿਲਗਾਮ ਦੇ ਹਾਲਾਤਾਂ ਬਾਰੇ ਕੀ ਹੈ ਕਹਿਣਾ, ਆਓ ਫਿਰ ਸਾਥੀ ਸੁਣਦੇ ਹਾਂ ਉਹਨਾਂ ਦੀ ਹੀ ਜ਼ਬਾਨੀ। ਹੈਲੋ ਹੈਲੋ
1: ਹੈਲੋ
0: ਜੀ, ਹੈਲੋ, ਹਾਂ ਸਰ, ਅਮਿਤ ਗੁਪਤਾ ਜੀ, ਸਵਾਗਤ ਹੈ ਆਪਕਾ ਪ੍ਰੋਗਰਾਮ ਸਜਰੀ ਸਵੇਰ ਮੇ।
1: ਜੀ ਬਹੁਤ ਬਹੁਤ ਸ਼ੁਕਰੀਆ
0: ਜਨਾਬ। ਸਬਸੇ ਪਹਿਲੇ ਤੋਂ ਮੈਂ ਆਪਕਾ ਹਮਾਰੇ ਆਕਾਸ਼ਵਾਣੀ FM ਬਠਿੰਡਾ ਕੇ ਸਟੇਸ਼ਨ ਡਾਇਰੈਕਟਰ ਸ਼੍ਰੀ ਬਲਜੀਤ ਸ਼ਰਮਾ ਔਰ ਸਭੀ ਸਟਾਫ ਕੀ ਤਰਫ ਸੇ ਆਪਕਾ ਮੈਂ ਧੰਨਵਾਦ ਕਰਨਾ ਚਾਹੂੰਗਾ ਕਿ ਆਪਨੇ ਆਪਣੇ ਇਸ ਵਿਅਸਤ ਸ਼ੈਡੂਲ ਕੇ ਦੌਰਾਨ ਵੀ ਆਕਾਸ਼ਵਾਣੀ FM ਬਠਿੰਡਾ ਕੇ ਲਈ ਸਮੇਂ ਨਿਕਾਲਾ।
1: ਜੀ
0: ਜਨਾਬ, ਸਬਸੇ ਪਹਿਲੇ ਤੋਂ ਮੈਂ ਆਪਸੇ ਯਹੀ ਪੁੱਛਣਾ ਚਾਹੂੰਗਾ ਕਿ ਅਮਰਨਾਥ ਯਾਤਰਾ ਕੇ ਚਲਤੇ ਜੋ ਭਕਤੋਂ ਕੀ ਸੁਰੱਕਸ਼ਾ ਕੋ ਲੇਕਰ ਕਿਸ ਤਰ੍ਹਾਂ ਕੇ ਇੰਤਜ਼ਾਮ ਕੀਏ ਗਏ ਹੈ।
1: ਜੈਸਾ ਕਿ ਆਪ ਜਾਣਤੇ ਹੈ ਕਿ ਅਮਰਨਾਥ ਯਾਤਰਾ ਸਦੀਓਂ ਸੇ ਚਲੀ ਆਈ ਹੈ
0: ਜੀ।
1: ਅਮਰਨਾਥ ਯਾਤਰਾ ਕੇ ਹਿਸਾਬ ਨਜ਼ਰਅੰਦਾਜ਼ ਜੋ ਸੁਰੱਕਸ਼ਾ ਪੈਮਾਨੇ ਹੈ ਇਸਕੇ ਚਲਤੇ ਸਾਰੇ ਪੁਖਤਾ ਇੰਤਜ਼ਾਮ ਪ੍ਰਸ਼ਾਸਨ ਕੀ ਤਰਫ ਸੇ ਔਰ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ JNK ਕੀ ਤਰਫ ਸੇ ਕੀਏ ਗਏ ਹੈ। ਰੂਟ ਕੇ ਆਲ ਦੌਰਾਨ ਜਿਤਨੇ ਵੀ ਆਪਕੇ ਇੰਪੋਰਟੈਂਟ ਚੈੱਕ ਪੁਆਇੰਟਸ ਹੈ, ਜਿਤਨੇ ਵੀ ਆਪਕੀ ਸਟੇਸ਼ਨਿੰਗਸ ਹੈ, ਵਹਾਂ ਪੇ ਐਡਿਕੁਏਟ ਅਮਾਊਂਟ ਆਫ ਸਿਕਿਉਰਿਟੀ ਫੋਰਸਿਸ ਆਰਮੀ ਸੇ ਲੇਕਰ ਆਪਕੇ ITBP ਸੇ ਲੇਕਰ ਫੋਰਸਿਸ, ਸਥਾਨੀਏ ਪੁਲਿਸ ਔਰ ਲੋਕਲ ਪੁਲਿਸ ਸਾਰੇ ਇੰਤਜ਼ਾਮ ਅਲੱਗ ਅਲੱਗ ਪੁਆਇੰਟਸ ਪਰ ਚੈੱਕ ਪੁਆਇੰਟਸ ਪਰ ਆਲਰੇਡੀ ਸਟੇਸ਼ਨ ਹੈ ਔਰ ਸੁਰੱਖਿਆ ਕੇ ਲਿਹਾਜ਼ ਸੇ ਪੂਰੀ ਤਰ੍ਹਾਂ ਸੇ ਫੁੱਲ ਪਰੂਫ ਸਿਕਿਉਰਿਟੀ ਕਾ ਮੁਆਇਨਾ ਕੀਆ ਜਾ ਰਿਹਾ ਹੈ
0: ਜੀ। ਔਰ ਸਰ, ਜੈਸਾ ਕਿ ਹਮ ਸਭ ਜਾਣਤੇ ਹੈ ਕਿ ਪਿਛਲੇ ਵਰਸ਼ ਪਹਿਲਗਾਮ ਪੂਰੇ ਸੰਸਾਰ ਕੇ ਨਕਸ਼ੇ ਪਰ ਥਾ ਜਬ ਯਹਾਂ ਇੱਕ ਦਿਲ ਦਹਿਲਾਨੇ ਵਾਲੀ ਖਬਰ ਲੋਗੋ ਕੇ ਸਾਹਮਣੇ ਆਈ ਥੀ। ਔਰ ਸਰ, ਆਜ ਪਹਿਲਗਾਮ ਕੇ ਹਾਲਾਤ ਕੈਸੇ ਹੈ, ਕਿਆ ਉਸੀ ਤਰ੍ਹਾਂ ਕਾ ਮਾਹੌਲ ਹੈ, ਲੋਕ ਆ ਰਹੇ ਹੈ ਸੈਲਾਨੀ ਅਭੀ?
1: ਇੱਕ ਬਹੁਤ ਹੀ ਅਨਫੋਰਚੁਨੇਟ ਇੰਸੀਡੈਂਟ ਥਾ ਜੋ ਖੁਦਾ ਨਾ ਖਾਸਤਾ ਕਭੀ ਐਸਾ ਵੈਲੀ ਕੇ ਐਟਲੀਸਟ ਇਸ ਪੁਆਇੰਟ ਮੇ ਆਜ ਤੱਕ ਕਭੀ ਦੇਖਾ ਨਹੀਂ ਗਿਆ ਥਾ
0: ਜੀ।
1: ਬਟ ਉਸਕੇ ਦੌਰਾਨ ਜੋ ਇੰਸੀਡੈਂਟ ਹੁਆ ਉਸਕੋ ਅਗਰ ਦੇਖੇ ਵਹਾਂ ਸੇ ਲੇਕਰ ਆਜ ਤੱਕ ਜੋ ਡਿਵੈਲਪਮੈਂਟਸ ਹੋਈ ਹੈ
0: ਜੋ
1: ਆਪ ਵੀ ਰੀਸੈਂਟਲੀ ਦੇਖੇਂਗੇ ਕਿ ਜੋ ਇਹ ਬਕਰੀਦ ਵਾਲਾ ਵੀਕ ਕਾਫੀ ਲੌਂਗ ਐਕਸਟੈਂਡਡ ਹੋਲੀਡੇਜ਼ ਥੀ ਤੋ ਇਸਮੇ ਵੀ ਲਾਰਜ ਨੰਬਰ ਆਫ ਫੁੱਟਫਾਲ ਦੇਖਾ ਜਾ ਰਿਹਾ ਥਾ ਜੋ ਪ੍ਰੀ ਬਾਈਸਰਨ ਇਵੈਂਟ ਜੋ ਹੁਆ ਥਾ ਵੋ ਆਲਮੋਸਟ ਟੱਚ ਕਰਤਾ ਹੁਆ ਥਾ ਤੋ ਟੂਰਿਸਟ ਅਬ ਲਾਰਜ ਨੰਬਰ ਮੇ ਆਨਾ ਸਟਾਰਟ ਹੋ ਵੀ ਚੁਕੇ ਹੈ ਔਰ ਧੀਰੇ ਧੀਰੇ ਵੋ ਜੋ ਲੈਵਲ ਹੈ ਜੋ ਪ੍ਰੀ ਬਾਈਸਰਨ ਇੰਸੀਡੈਂਟ ਲੈਵਲ ਥਾ ਤੋ ਟੂਰਿਸਟ ਫੁੱਟਫਾਲ ਥੋੜਾ ਉਸਕੋ ਟੱਚ ਕਰ ਰਿਹਾ ਹੈ ਐਂਡ ਸੇਫਟੀ ਐਂਡ ਸਿਕਿਉਰਿਟੀ ਕੇ ਬੁਰੀ ਤਰ੍ਹਾਂ ਸੇ ਆਪਕੋ ਅਸ਼ਿਓਰ ਕੀਆ ਜਾਤਾ ਹੈ ਕਿ ਕਿਸੀ ਵੀ ਤਰ੍ਹਾਂ ਦਾ ਕੋਈ ਸਿਕਿਉਰਿਟੀ ਇਸ਼ੂ ਜਾਂ ਸਿਕਿਉਰਿਟੀ ਥ੍ਰੈਟ ਨਹੀਂ ਹੈ। ਹਰ ਤਰਫ ਆਪਕੇ ਸਿਕਿਉਰਿਟੀ ਪਰਸਨਲ ਐਡਿਕੁਏਟਲੀ ਡਿਪਲੋਇਡ ਹੈ ਔਰ ਇਸ ਲਿਹਾਜ਼ ਸੇ ਜਿਤਨੇ ਵੀ ਟੂਰਿਸਟ ਕੇ ਪੁਆਇੰਟਸ ਹੈ ਵੋ ਆਪ ਸਾਈਟ ਸੀਇੰਗ ਇਨ ਸਭ ਕੇ ਲਈ ਖੁੱਲੇ ਹੋਏ ਹੈ।
0: ਜੀ ਜੀ ਸਰ, ਕਿਆ ਇਸ ਤਰ੍ਹਾਂ ਕੇ ਕੁਛ ਇਲਾਕੇ ਹੈ ਜਹਾਂ ਸੈਲਾਨੀਓ ਕੋ ਨਾ ਜਾਣੇ ਕੀ ਮਨਾ ਕੀਆ ਵੀ ਯਹਾਂ ਇਸ ਇਲਾਕੇ ਮੇਂ ਆਪਨੇ ਨਹੀਂ ਜਾਣਾ?
1: ਜੀ ਐਕਚੁਅਲੀ ਜੋ ਬਾਈਸਰਨ ਹੈ ਅਭੀ ਸਟਿਲ ਇਟ ਇਜ਼ ਕਲੋਜ਼ਡ ਐਂਡ ਵੋ ਉਸਕੀ ਓਪਨਿੰਗ ਇਟ ਵਿਲ ਬੀ ਇਨ ਕੰਸਲਟੇਸ਼ਨ ਵਿਦ ਹਾਇਰ ਸਿਕਿਉਰਿਟੀ ਲੈਵਲਸ ਐਂਡ ਓਫੀਸ਼ੀਅਲਸ ਤੋ ਵੋ ਜਬ ਸਿਕਿਉਰਿਟੀ ਡਿਸੀਜਨਸ ਕੇ ਹਿਸਾਬ ਸੇ ਵੋ ਫੈਸਲਾ ਲਿਆ ਜਾਏਗਾ ਤੋ ਅਭੀ ਕੀ ਸਟੇਟਸ ਕੇ ਰਹਿਣ ਆਪਕੇ ਬਾਕੀ ਸਾਰੇ ਪੁਆਇੰਟਸ ਸਾਈਟ ਸੀਇੰਗ ਕੇ ਆਡ ਵੈਲੀ ਬੇਤਾ ਵੈਲੀ ਸਾਈਡ ਐਵਰੀਥਿੰਗ ਆਲ ਦੇ ਆਰ ਓਪਨ ਬਟ ਕਰੰਟਲੀ ਬਾਈਸਰਨ ਕਾ ਅਭੀ ਏਰੀਆ ਕਲੋਜ਼ਡ ਹੈ ਔਰ ਅਭੀ ਸੈਲਾਨੀਓ ਕੇ ਲਈ ਬਾਕੀ ਸਾਰੇ ਐਡਵੈਂਚਰ ਐਕਟੀਵਿਟੀਜ਼ ਔਰ ਬਾਕੀ ਸਭ ਓਪਨ ਹੈ ਐਕਸੈਪਟ ਟ੍ਰੈਕਿੰਗ ਬਿਕੋਜ਼ ਟ੍ਰੈਕਿੰਗ ਰੂਟਸ ਰਿਕੁਆਇਰ ਆਪਕਾ ਅਲੱਗ ਅਲੱਗ ਏਰੀਆਜ਼ ਮੇਂ ਵੈਂਚਰ ਆਊਟ ਕਰਨਾ ਤੋ ਸਿਕਿਉਰਿਟੀ ਕੰਸਰਨਸ ਕੋ ਲੇਕਰ ਦੈਟ ਵਿਲ ਬੀ ਅ ਡਿਸੀਜਨ ਟੇਕਨ ਅਪ ਐਟ ਅ ਹਾਇਰ ਲੈਵਲ ਤੋ ਜਬ ਵਹਾਂ ਸੇ ਹਮਾਰਾ ਆਰਡਰ ਆਏਗਾ ਦੈਨ ਬਾਈਸਰਨ ਐਂਡ ਅਦਰ ਟ੍ਰੈਕਿੰਗ ਪੁਆਇੰਟਸ ਵਿਲ ਬੀ ਓਪਨਡ ਅਪ ਬਟ ਟਿਲ ਦੈਨ ਆਲ ਦ ਰੈਸਟ ਆਫ ਆਲ ਅਦਰ ਜੋ ਵੀ ਆਪਕੀ ਪਹਿਲਗਾਮ ਕੀ ਸਾਈਟ ਸੀਇੰਗ ਕੇ ਆਪਸ਼ਨ ਹੈ ਦੇ ਆਰ ਆਲ ਓਪਨ ਪੋਨੀ ਰਾਈਡ ਸੇ ਲੇਕਰ ਐਂਡ ਈਵਨ ਆਪ ਮੈਂ ਮੈਂਸ਼ਨ ਕਰਨਾ ਚਾਹੂੰਗਾ ਦੈਟ ਵਾਈਟ ਰਿਵਰ ਰਾਫਟਿੰਗ ਇਜ਼ ਆਲਸੋ ਓਪਨਡ ਅਪ
0: ਓਕੇ
1: ਸੋ ਅਦਰ ਰਾਫਟਿੰਗ ਇਜ਼ ਆਲਸੋ ਓਪਨ ਸੋ ਐਕਸੈਪਟ ਬਾਈਸਰਨ ਮੈਂ ਸਪੈਸੀਫਿਕਲੀ ਬਸ ਮੈਂਸ਼ਨ ਕਰ

ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਸਾਥੀਓ 7:48 ਤੇ 26 ਦੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜਾਰੀ ਹੈ ਸਾਥੀਓ ਪ੍ਰੋਗਰਾਮ ਸਜਰੀ ਸਵੇਰ ਦਾ ਸਫ਼ਰ। ਬਿਲਕੁਲ ਸਾਥੀਓ, ਅੱਜ ਕੱਲ੍ਹ ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਸਾਡੀ ਤਕਰੀਬਨ ਸਾਰੀਆਂ ਗੱਲਾਂ 'ਚ ਇੱਕ ਗੱਲ ਮੌਸਮ ਨੂੰ ਲੈ ਕੇ ਸਾਥੀਓ, ਗਰਮੀ ਅਤੇ ਤੇਜ਼ ਧੁੱਪ ਨੂੰ ਲੈ ਕੇ ਜ਼ਰੂਰ ਹੁੰਦੀ ਹੋਣੀ ਹੈ। ਔਰ ਸਾਥੀਓ, ਗੱਲ ਕਰਨਾ ਇਹ ਜਾਇਜ਼ ਵੀ ਹੈ ਅਤੇ ਲਾਜ਼ਮੀ ਹੈ, ਕਿਉਂਕਿ ਤੇਜ਼ ਧੁੱਪ ਅਤੇ ਗਰਮੀ ਨਾਲ ਜਿੱਥੇ ਆਮ ਜਨਜੀਵਨ ਗਰੀਬ ਦਿਹਾੜੀਦਾਰ ਮਜ਼ਦੂਰ ਤਾਂ ਪਰੇਸ਼ਾਨ ਹੈ ਹੀ ਸਾਥੀਓ, ਉੱਥੇ ਇਹ ਬੇਜ਼ੁਬਾਨ ਪਸ਼ੂ ਪੰਛੀਆਂ ਦੀ ਹਾਲਤ ਵੀ ਦੇਖੀ ਨਹੀਂ ਜਾਂਦੀ। ਖੈਰ ਸਾਥੀਓ, ਦਿਨੋ ਦਿਨ ਅਤੇ ਹਰ ਸਾਲ ਵੱਧਦੀ ਇਸ ਗਰਮੀ ਇਸ ਤਪਸ਼ ਦੇ ਜ਼ਿੰਮੇਵਾਰ ਵੀ ਸਾਥੀਓ ਅਸੀਂ ਹਾਂ, ਕਿਉਂਕਿ ਅਸੀਂ ਆਪਣੇ ਘਰ ਤਾਂ ਸਾਥੀਓ ਬਹੁਤ ਵੱਡੇ ਵੱਡੇ ਬਣਾ ਲੈਂਦੇ ਹਾਂ, ਪਰ ਆਰਕੀਟੈਕਟ ਨੂੰ ਕਦੇ ਇਹ ਨਹੀਂ ਕਿਹਾ ਕਿ ਘਰ ਦੇ ਬਾਹਰ ਕਿਸੇ ਪੇੜ ਨੂੰ ਲਗਾਉਣ ਦੀ ਜਾਂ ਰੁੱਖ ਲਗਾਉਣ ਦੀ ਕੋਈ ਥਾਂ ਛੁਡਵਾ ਲਈਏ। ਖੈਰ ਸਾਥੀਓ, ਸ਼ਹਿਰਾਂ ਅੰਦਰ ਤਾਂ ਹੁਣ ਲੋਕ ਕਾਫੀ ਅਵੇਅਰ ਹੋ ਗਏ ਨੇ, ਪਰ ਆਪਾਂ ਨੂੰ ਵੀ ਸਾਥੀਓ ਪਤਾ ਕਿ ਜੇ ਅਸੀਂ ਇਹ ਗਰਮੀ ਦੀ ਤਪਸ਼ ਇਹ ਗਰਮੀ ਘੱਟ ਕਰਨੀ ਤਾਂ ਸਾਨੂੰ ਸਾਥੀਓ ਰੁੱਖ ਵੀ ਲਗਾਉਣੇ ਪੈਣਗੇ, ਕਿਉਂਕਿ ਰੁੱਖਾਂ ਦਾ ਸਾਥੀਓ ਬਰਸਾਤ ਨਾਲ ਪੂਰਾ ਕਨੈਕਸ਼ਨ ਹੈ। ਬਿਲਕੁਲ ਜੀ, ਰੁੱਖ ਅਤੇ ਬਰਸਾਤਾਂ ਪ੍ਰਕਿਰਤੀ ਦੇ ਸਾਥੀਓ ਇੱਕ ਅਹਿਮ ਤੱਤ ਨੇ, ਦੋਵੇਂ ਇੱਕ ਦੂਜੇ ਨਾਲ ਗਹਿਰੇ ਤੌਰ 'ਤੇ ਜੁੜੇ ਹੋਏ ਨੇ, ਔਰ ਰੁੱਖ ਸਾਡੇ ਸਾਥੀਓ ਜੀਵਨ ਲਈ ਬਹੁਤ ਮਹੱਤਵਪੂਰਨ ਨੇ। ਇਹ ਸਾਨੂੰ ਆਕਸੀਜਨ ਦਿੰਦੇ ਨੇ, ਫਲ ਵੀ ਦਿੰਦੇ ਨੇ, ਫੁੱਲ ਵੀ ਦਿੰਦੇ, ਲੱਕੜ 'ਤੇ ਠੰਡੀ ਛਾਂ ਵੀ ਪ੍ਰਦਾਨ ਕਰਦੇ ਨੇ, ਔਰ ਸਾਥੀਓ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ ਕੇ ਰੱਖਦੀਆਂ ਨੇ, ਜਿਸ ਨਾਲ ਕਟਾਅ ਘੱਟ ਹੁੰਦਾ। ਜੰਗਲਾਂ ਵਿੱਚ ਬਹੁਤ ਸਾਰੇ ਪੰਛੀ ਅਤੇ ਜਾਨਵਰ ਸਾਥੀਓ ਰੁੱਖਾਂ 'ਤੇ ਹੀ ਨਿਰਭਰ ਨੇ। ਸੋ ਜੀ, ਜੇ ਅਸੀਂ ਸਾਥੀਓ ਵੱਧ ਤੋਂ ਵੱਧ ਰੁੱਖ ਲਾਵਾਂਗੇ, ਸੋ ਜੀ ਇਸ ਨਾਲ ਬਰਸਾਤ ਪੈਣੀ ਵੀ ਲਾਜ਼ਮੀ ਹੈ। ਸੋ ਜੀ, ਬਰਸਾਤ ਸਾਥੀਓ ਤੁਹਾਨੂੰ ਪਤਾ ਕਿ ਧਰਤੀ ਲਈ ਇੱਕ ਵਰਦਾਨ ਹੈ, ਮੀਂਹ ਪੈਣ ਨਾਲ ਸਾਥੀਓ ਖੇਤਾਂ ਨੂੰ ਪਾਣੀ ਮਿਲਦਾ ਹੈ, ਦਰਿਆ ਨਾਲੇ ਭਰ ਜਾਂਦੇ ਨੇ, ਅਤੇ ਪੀਣ ਲਈ ਪਾਣੀ ਦੀ ਕਮੀ ਵੀ ਦੂਰ ਹੁੰਦੀ ਹੈ, ਔਰ ਸਾਥੀਓ ਬਰਸਾਤ ਨਾਲ ਗਰਮੀ ਘੱਟ ਹੁੰਦੀ ਹੈ ਅਤੇ ਵਾਤਾਵਰਨ ਸਾਥੀਓ ਤਾਜ਼ਾ ਅਤੇ ਸੁਹਾਵਣਾ ਬਣ ਜਾਂਦਾ ਹੈ, ਔਰ ਖਾਸ ਕਰਕੇ ਸਾਥੀਓ ਕਿਸਾਨਾਂ ਲਈ ਬਰਸਾਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਸਾਥੀਓ ਜੇ ਬਰਸਾਤ ਪਏ ਤਾਂ ਸਾਥੀਓ ਜਿਹੜਾ ਬਚਪਨ ਹੈ ਉਹ ਵੀ ਇੱਕ ਵਾਰ ਫਿਰ ਤੋਂ ਜਾਗ ਜਾਂਦਾ ਹੈ, ਔਰ ਬਚਪਨ ਸਾਥੀਓ ਬਰਸਾਤਾਂ ਨਾਲ ਵੀ ਬਚਪਨ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕਨੈਕਸ਼ਨ ਹੈ। ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਬੱਚੇ ਸਾਥੀਓ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ, ਅਤੇ ਬਰਸਾਤ ਦੇ ਵਿੱਚ ਨਹਾਉਣ ਦਾ ਵੀ ਆਪਣਾ ਅਲੱਗ ਵੱਖਰਾ ਹੀ ਅੰਦਾਜ਼ ਹੈ। ਸੋ ਸਾਥੀਓ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਮੰਚ ਤੋਂ ਮੈਂ ਫਿਰ ਤੋਂ ਇੱਕ ਦੁਆ ਮੰਗਦਾ ਹਾਂ ਉਸ ਰੱਬ ਤੋਂ, ਉਸ ਖੁਦਾ ਤੋਂ, ਕਿ ਸਾਥੀਓ ਜਿਹੜਾ ਵਾਹਿਗੁਰੂ ਰੱਬ ਹੈ ਉਹ ਜਲਦੀ ਸੁਣੇ, ਅਤੇ ਅਸਮਾਨ ਦੇ ਵਿੱਚ ਬੱਦਲ ਵਾਹੀ ਬਣੇ, ਅਤੇ ਫਿਰ ਤੋਂ ਸਾਥੀਓ ਇੱਕ ਬਰਸਾਤ ਪਏ, ਅਤੇ ਜਿਸ ਨਾਲ ਸਾਥੀਓ ਜਿਹੜੇ ਆਮ ਲੋਕ ਨੇ, ਗਰੀਬ ਮਜ਼ਦੂਰ ਦਿਹਾੜੀਦਾਰ ਦੇ ਨਾਲ ਨਾਲ ਜਿਹੜੇ ਪੰਛੀ ਹੈ, ਬੇਜ਼ੁਬਾਨ ਜਿਹੜੇ ਪਸ਼ੂ ਹੈ, ਉਹਨਾਂ ਨੂੰ ਵੀ ਗਰਮੀ ਤੋਂ ਥੋੜ੍ਹੀ ਰਾਹਤ ਮਿਲੇ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

0: अज तक पार्टी चाहिए
1: पहला चैंपियन नाल सेल्फी लवांगे।
2: आइडिया इथे ही कर दे पार्टी, पिज्जा पार्टी।
0: ये
2: चल अपना कार्ड ते पिन दे।
3: अपने कार्ड ते डिटेल्स मैं आपे पाऊंगी। RBI कहता है अपना पिन OTP CVV या इंटरनेट बैंकिंग पासवर्ड किसी नाल शेयर ना करो। ऑनलाइन बैंकिंग सिर्फ अपने कंप्यूटर मोबाइल अते सिक्योर नेटवर्क से करो।
1: बाय गर्ल्स,
0: किथे जा रही है?
1: सुनिया नहीं? नो शेयरिंग।
3: RBI कहता है जानकार बनो, सचेत रहो।
4: ਬਿਲਕੁਲ ਸਾਥੀ, ਕੜੀ ਦੀਆਂ ਸੂਈਆਂ 7:56 ਤੇ 56 ਸਕਿੰਟ ਵਜਾ ਰਹੀਆਂ ਨੇ। ਤੁਸੀਂ ਵੀ ਸਾਥੀਓ ਕੜਾਈ ਦੀਆਂ ਸੂਈਆਂ ਨਾਲ ਆਪਣਾ ਸਮਾਂ ਮਿਲਾ ਸਕਦੇ ਹੋ। ਔਰ ਸਾਥੀਓ, ਸਮੇਂ ਦੇ ਚਲਦੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਨਾਲ ਚੱਲਦੀਆਂ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਕੁਝ ਛੁੱਟ ਵੀ ਜਾਂਦੀਆਂ ਨੇ। ਸੋ ਸਾਥੀਓ, ਅੱਜ ਪ੍ਰੋਗਰਾਮ ਦੌਰਾਨ ਮੈਂ ਗੱਲ ਕਰਨੀ ਸੀ ਸਾਥੀਓ, ਬਿਰਧ ਆਸ਼ਰਮ ਬਜ਼ੁਰਗਾਂ ਲਈ ਸਹਾਰਾ ਹੈ ਜਾਂ ਸਮਾਜ ਦੀ ਨਾਕਾਮੀ। ਸੋ ਜੀ, ਇਹ ਗੱਲਬਾਤ ਅਸੀਂ ਅਗਲੇ ਅੰਕ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਫਿਲਹਾਲ ਜੀ, ਲੈਂਦੇ ਹਾਂ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ।

ਸੋ ਜੀ ਇਸ ਟਵਿਸਟ ਦੇ ਨਾਲ ਹੀ ਮੈਨੂੰ ਯਾਨੀ ਕਿ ਆਪਣੇ ਰੇਡੀਓ ਦੋਸਤ ਆ ਜੇ ਪਵਨ ਨੂੰ ਪ੍ਰੋਗਰਾਮ ਸਾਥੀਓ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਆਗਿਆ ਮੈਨੂੰ ਇਸ ਉਮੀਦ ਨਾਲ ਕਿ ਤੁਸੀਂ ਸਾਥੀਓ ਇਸੇ ਤਰ੍ਹਾਂ ਤੰਦਰੁਸਤ ਰਹੋ ਸਵਸਥ ਰਹੋ ਅਤੇ ਮਸਤ ਰਹੋ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 8 ਵਜੇ ਸੁਣੋਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੋ ਸੁਣਦਿਆਂ ਜੀ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਹੁਣ ਤੋਂ ਥੋੜੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਯੋਗ ਜੀਵਨ ਦੇ ਸਾਰੇ ਖੇਤਰ ਦੇ ਲੋਕਾਂ ਤੇ ਵੱਖ ਵੱਖ ਦੇਸ਼ਾਂ ਨੂੰ ਸਿਹਤਮੰਦ ਜੀਵਨ ਅਤੇ ਤੰਦਰੁਸਤੀ ਦੇ ਸਾਂਝੇ ਯਤਨ ਵਿੱਚ ਇਕਜੁੱਟ ਕਰ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਦਿਨ ਆਉਣ ਵਾਲੇ ਸਮੇਂ ਵਿੱਚ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਹੋਰ ਲੋਕਾਂ ਨੂੰ ਪ੍ਰੇਰਿਤ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਮੱਧ ਪ੍ਰਦੇਸ਼ ਦੇ ਕੁਨੂ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਭਾਰਤ ਦੀ ਪ੍ਰਮੁੱਖ ਪਹਿਲਕਦਮੀ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਦੌਰੇ ਦੌਰਾਨ ਰਾਸ਼ਟਰਪਤੀ ਨੇ ਪਾਰਕ ਦੇ ਚੀਤਾ ਪ੍ਰਬੰਧਨ ਖੇਤਰ ਦਾ ਦੌਰਾ ਕੀਤਾ ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰੋਜੈਕਟ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਦੇਸ਼ ਦਾ ਪਹਿਲਾ ਚੀਤਾ ਪੁਨਰਵਾਸ ਸਥਾਨ ਕੁਨੂ ਇਸ ਦੇ ਟੁਕਵੇਂ ਨਿਵਾਸ ਸਥਾਨ ਭਰਪੂਰ ਸ਼ਿਕਾਰ ਆਧਾਰ ਤੇ ਮੁਕਾਬਲਤਨ ਘੱਟ ਮਨੁੱਖੀ ਦਖਲ ਅੰਦਾਜ਼ੀ ਕਾਰਨ ਪ੍ਰੋਜੈਕਟ ਚੀਤਾ ਤਹਿਤ ਵਿਕਸਿਤ ਕੀਤਾ ਗਿਆ ਹੈ। ਨਵੰਬਰ 2025 ਵਿੱਚ ਰਾਸ਼ਟਰਪਤੀ ਮੁਰਮੂ ਦੇ ਅਫਰੀਕੀ ਦੇਸ਼ ਬੋਤਸਵਾਨਾ ਦੇ ਦੌਰੇ ਦੌਰਾਨ 8 ਚੀਤਿਆਂ ਦਾ ਪ੍ਰਤੀਕਾਤਮਕ ਤਬਾਦਲਾ ਕੀਤਾ ਗਿਆ ਸੀ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿੱਚ ਸਾਈਬਰ ਸੁਰੱਖਿਆ, ਡਿਜੀਟਲ ਖਤਰਿਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲੋਂ ਪੈਦਾ ਹੋਣ ਵਾਲੇ ਜ਼ੋਖਮਾਂ ਅਤੇ ਹੋਰ ਗੈਰ ਰਵਾਇਤੀ ਸੁਰੱਖਿਆ ਚੁਣੌਤੀਆਂ ਤੇ ਚਰਚਾ ਕੀਤੀ ਜਾਏਗੀ। ਪ੍ਰਤੀਨਿਧ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀਆਂ ਦੀ ਸੁਰੱਖਿਅਤ ਵਰਤੋਂ ਨਾਲ ਸੰਬੰਧਿਤ ਮੁੱਦਿਆਂ ਦੀ ਵੀ ਸਮੀਖਿਆ ਕਰਨਗੇ। ਇਸ ਮੀਟਿੰਗ ਵਿੱਚ ਭਾਰਤ, ਬ੍ਰਾਜ਼ੀਲ, ਚੀਨ, ਰੂਸ ਅਤੇ ਦੱਖਣੀ ਅਫਰੀਕਾ ਸਮੇਤ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਸੁਰੱਖਿਆ ਮੁਖੀ ਸ਼ਾਮਲ ਹੋਣਗੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRN ਜਲੰਧਰ। ਨੈਸ਼ਨਲ ਟੈਸਟਿੰਗ ਏਜੰਸੀ NTA ਅੱਜ ਤੋਂ UGC ਨੈੱਟ ਜੂਨ 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਰਾਸ਼ਟਰੀ ਪੱਧਰ ਦੀ ਇਹ ਯੋਗਤਾ ਪ੍ਰੀਖਿਆ ਇਸ ਮਹੀਨੇ ਦੀ 30 ਤਰੀਕ ਤੱਕ ਰੋਜ਼ਾਨਾ 2 ਸ਼ਿਫਟਾਂ ਵਿੱਚ ਕੰਪਿਊਟਰ ਆਧਾਰਿਤ ਟੈਸਟ CBT ਮੋਡ ਵਿੱਚ ਕਰਾਈ ਜਾਏਗੀ। UGC ਨੈੱਟ ਪ੍ਰੀਖਿਆ ਜੂਨੀਅਰ ਰਿਸਰਚ ਫੈਲੋਸ਼ਿਪ, ਸਹਾਇਕ ਪ੍ਰੋਫੈਸਰਾਂ ਦੇ ਅਹੁਦਿਆਂ ਅਤੇ PhD ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕਰਾਈ ਜਾਂਦੀ ਹੈ। NTA ਨੇ ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਅਤੇ ਪ੍ਰੀਖਿਆ ਨਾਲ ਸੰਬੰਧਿਤ ਸਾਰੇ ਵੇਰਵਿਆਂ ਦੀ ਧਿਆਨ ਨਾਲ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਦਿਨ ਤੋਂ ਪਹਿਲਾਂ ਆਪਣੀ ਪ੍ਰੀਖਿਆ ਦੀ ਤਰੀਕ, ਸ਼ਿਫਟ, ਸਮਾਂ ਅਤੇ ਪ੍ਰੀਖਿਆ ਕੇਂਦਰਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। NTA ਨੇ ਨੀਟ UGC 2026 ਮੁੜ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਸ਼ਨ ਪੱਤਰ ਟੈਲੀਗ੍ਰਾਮ 'ਤੇ ਲੀਕ ਹੋਇਆ ਸੀ। NTA ਨੇ ਕਿਹਾ ਕਿ ਪ੍ਰੀਖਿਆ ਸਖ਼ਤ ਸੁਰੱਖਿਆ ਦਰਮਿਆਨ ਸਫਲਤਾਪੂਰਵਕ ਕਰਾਈ ਗਈ ਹੈ। ਏਜੰਸੀ ਨੇ ਕਿਹਾ ਕਿ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਅਤੇ ਹੋਰ ਏਜੰਸੀਆਂ ਦੇ ਸਹਿਯੋਗ ਨਾਲ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। NTA ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ਤੋਂ ਹੀ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ ਹੈ। CBSE ਨੇ 12ਵੀਂ ਜਮਾਤ ਦੇ ਅੰਕਾਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਨਤੀਜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਬੋਰਡ ਅਨੁਸਾਰ 87% ਤੋਂ ਵੱਧ ਅਰਜ਼ੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ, ਜਦੋਂ ਕਿ ਬਾਕੀ ਦੇ ਨਤੀਜੇ ਜਲਦੀ ਹੀ ਜਾਰੀ ਕੀਤੇ ਜਾਣਗੇ। CBSE ਨੇ ਵਿਦਿਆਰਥੀਆਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਨੇ ਕਿਹਾ ਕਿ ਇਰਾਨ ਨਾਲ ਗੱਲਬਾਤ 'ਚ ਪ੍ਰਗਤੀ ਹੋ ਰਹੀ ਹੈ। ਅਮਰੀਕਾ ਅਤੇ ਇਰਾਨ ਦੇ ਸੀਨੀਅਰ ਡੈਲੀਗੇਟਸ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਲਈ ਸਵਿਟਜ਼ਰਲੈਂਡ ਵਿੱਚ ਗੱਲਬਾਤ ਕਰ ਰਹੇ ਨੇ। ਲੇਕ ਲਿਊਸਨ ਨੇੜੇ ਬਰਗੇਨਸਟੋਕ ਰਿਸੋਰਟ ਵਿਖੇ ਗੱਲਬਾਤ ਤੋਂ ਪਹਿਲਾਂ JD ਵੈਂਸ ਨੇ ਕਿਹਾ ਕਿ ਪਹਿਲਾਂ ਹੀ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਨੇ ਅਤੇ ਹੋਰ ਪ੍ਰਗਤੀ ਦੀ ਉਮੀਦ ਹੈ। ਗੱਲਬਾਤ ਦਾ ਮੁੱਖ ਕੇਂਦਰ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਹੈ। ਇਸਰਾਈਲ ਅਤੇ ਲੈਬਨਾਨ ਵਿਚਕਾਰ ਜੰਗਬੰਦੀ ਬਣਾਈ ਰੱਖਣ ਸਮੇਤ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ ਕੱਲ੍ਹ ਰੋਟਰਡਮ ਵਿਖੇ FIH ਪ੍ਰੋ ਲੀਗ ਦੇ ਆਪਣੇ ਅੰਤਿਮ ਮੁਕਾਬਲੇ ਵਿੱਚ ਨੀਦਰਲੈਂਡਸ ਨੂੰ 3-2 ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਜਿੰਦਰ ਸਿੰਘ ਨੇ ਗੋਲ ਕੀਤੇ। ਭਾਰਤੀ ਟੀਮ ਦੇ ਸਟੈਂਡ ਇਨ ਕਪਤਾਨ ਹਾਰਦਿਕ ਸਿੰਘ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਸ਼ਾਨਦਾਰ ਪ੍ਰਾਪਤੀ ਟੀਮ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪੂਰਾ ਦੇਸ਼ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਅਤੇ ਉਨ੍ਹਾਂ ਨੇ ਟੀਮ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿੱਤ ਕਈ ਨੌਜਵਾਨ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ। ਜਿਵੇਂ ਕਿ ਖਬਰ ਦਿੱਤੀ ਜਾ ਚੁੱਕੀ ਹੈ, ਭਾਰਤ ਨੇ ਕੱਲ੍ਹ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ

ਆਪਣਾ ਦੂਜਾ FIH ਨੇਸ਼ਨਸ ਕੱਪ ਖਿਤਾਬ ਜਿੱਤਿਆ ਸੀ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਪ੍ਰੋ ਲੀਗ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਤੇ ਸੁਨੀਰਤਾ ਟੋਪੂ ਨੇ ਗੋਲ ਕੀਤੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ 14 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ 15 ਮੈਂਬਰੀ ਇੱਕ ਰੋਜ਼ਾ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਟੀਮ ਦੇ ਕਪਤਾਨ ਤੇ ਸ਼੍ਰੇਸ਼ ਅਈਅਰ ਉਪ ਕਪਤਾਨ ਹੋਣਗੇ। ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਦੀ ਟੀਮ ਵਿੱਚ ਵਾਪਸੀ ਹੋਈ ਹੈ। ਟੀਮ ਵਿੱਚ ਰੋਹਿਤ ਸ਼ਰਮਾ, KL ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 3 ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ 14 ਜੁਲਾਈ ਨੂੰ ਐਜਬੈਸਟਨ ਵਿਖੇ ਸ਼ੁਰੂ ਹੋਏਗੀ। ਕ੍ਰਿਕਟ ਵਿੱਚ ਇੰਡੀਆ ਏ ਨੇ ਕੱਲ੍ਹ ਦੰਬੂਲਾ ਵਿੱਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਸ੍ਰੀਲੰਕਾ ਨੂੰ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ 377 ਦੌੜਾਂ ਬਣਾਈਆਂ। ਜਵਾਬ ਵਿੱਚ ਸ੍ਰੀਲੰਕਾ ਏ ਦੀ ਟੀਮ 47.1 ਓਵਰਾਂ ਵਿੱਚ 311 ਦੌੜਾਂ ਤੇ ਹੀ ਆਊਟ ਹੋ ਗਈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਆਰਥਿਕ ਤੇ ਰਣਨੀਤਿਕ ਸ਼ਕਤੀ ਵਿੱਚ ਸਮੁੰਦਰੀ ਸਮਰੱਥਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਰਤ ਇਸ ਨੂੰ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਤਾ ਪੁਨਰਵਾਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਭਾਰਤ ਅੱਜ ਤੋਂ ਨਵੀਂ ਦਿੱਲੀ ਵਿੱਚ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਤੇ ਨੈਸ਼ਨਲ ਟੈਸਟਿੰਗ ਏਜੰਸੀ ਅੱਜ ਤੋਂ UGC NET June 2026 ਦੀ ਪ੍ਰੀਖਿਆ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 8:40 ਤੇ 22 ਸਕਿੰਟ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਸੋ ਅੱਜ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਲੋਕ ਗੀਤ।

ਝਾਂਜਰਾਂ ਦੇ ਝਾਂਜਰਾਂ ਦੇ ਵੇ ਝਾਂਜਰਾਂ ਦੇ ਬੋਰ ਟੁੱਟ ਗਏ ਝਾਂਜਰਾਂ ਦੇ ਬੋਰ ਟੁੱਟ ਗਏ ਮੇਰਾ ਅੰਗ ਅੰਗ ਗਿਆ ਨਸ਼ਿਆ ਕਿ ਝਾਂਜਰਾਂ ਦੇ

ਕੇ ਝਾਂਜਰਾਂ ਦੇ ਵੇ ਝਾਂਜਰਾਂ ਦੇ ਵੇ ਝਾਂਜਰਾਂ ਦੇ ਬੋਰ ਟੁੱਟ ਗਏ ਕੇ ਝਾਂਜਰਾਂ ਦੇ ਬੋਰ ਟੁੱਟ ਗਏ ਮੇਰਾ ਅੰਗ ਅੰਗ ਗਿਆ ਨਸ਼ਿਆ ਕੇ ਝਾਂਜਰਾਂ

ਜੀ ਹਾਂ ਸਾਥੀਓ, ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੇ ਇਸ ਗਾਏ ਗੀਤ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ ਚੱਲ ਰਿਹਾ ਸਿਲਸਿਲਾ ਲੋਕ ਗੀਤ ਦਾ ਹੁਣ ਵੇਲਾ ਇੱਥੇ ਹੀ ਮੁਕਦਾ ਹੈ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। ਸੋ ਸੁਣਦੇ ਹਾਂ ਅਗਲਾ ਪ੍ਰਸਾਰਣ ਵਿਵਿਧ ਭਾਰਤੀ ਮੁੰਬਈ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੈ ਜੀ 10:22 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਮੇਰੀ ਹਰ ਸੋਚ ਵਿੱਚ ਤੇਰਾ ਹੀ ਖਿਆਲ ਬਣਿਆ ਰਹੇ, ਮੇਰੀ ਹਰ ਸੋਚ ਵਿੱਚ ਤੇਰਾ ਹੀ ਖਿਆਲ ਬਣਿਆ ਰਹੇ, ਤੇਰੇ ਹਰ ਖਿਆਲ ਵਿੱਚ ਮੇਰੀ ਹੀ ਸੋਚ ਬਣੀ ਰਹੇ। ਬੇਸ਼ੱਕ ਆਪਣੀ ਮੁਹੱਬਤ ਦਾ ਨਾ ਬਣੇ ਕੋਈ ਮਸੀਹਾ, ਪਰ ਤੇਰੀ ਮੇਰੀ ਮੁਹੱਬਤ ਹਮੇਸ਼ਾ ਬਣੀ ਰਹੇ। ਜੀ ਸਾਥੀਓ, ਪ੍ਰੋਗਰਾਮ ਗੀਤ ਪਿਟਾਰਾ ਸੁਣ ਰਹੇ ਤਮਾਮ ਰੇਡੀਓ ਦੋਸਤਾਂ ਨੂੰ ਤੁਹਾਡੇ ਰੇਡੀਓ ਦੋਸਤ ਆਰਜੇ ਪਵਨ ਵੱਲੋਂ ਆਦਾਬ, ਨਮਸਤੇ ਐਨ ਸਤਿ ਸ਼੍ਰੀ ਅਕਾਲ। ਬਿਲਕੁਲ ਸਾਥੀਓ, ਦਿਨ ਹੈ ਅੱਜ ਸੋਮਵਾਰ, ਔਰ ਅੱਜ ਫਿਰ ਤੋਂ ਤੁਹਾਡੀ ਨਜ਼ਰ ਕਰਾਂਗੇ ਪੁਰਾਣੇ ਗੈਰ ਫਿਲਮੀ ਪੰਜਾਬੀ ਗੀਤ। ਸੋ ਜੀ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਲਤਾ ਮੰਗੇਸ਼ਕਰ ਦੀ ਗਾਏ ਇਸ ਹੀਰ ਦੇ ਨਾਲ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਲਤਾ ਮੰਗੇਸ਼ਕਰ ਦੇ ਗਾਏ ਇਸ ਹੀਰ ਨੂੰ। ਤਿਆਂ ਸੁਣਦੇ ਹਾਂ ਪ੍ਰੋਗਰਾਮ ਦਾ ਹੁਣ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਹਰਚਰਨ ਗਰੇਵਾਲ ਨੇ। ਗੀਤ ਰਚਨਾ ਸਾਥੀਓ ਇੰਦਰਜੀਤ ਹਸਨਪੁਰੀ ਦੀ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਜਸਵੰਤ ਕੰਵਲ ਨੇ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

0: ਤੇ
1: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।

ਤੁਸੀਂ ਸੁਣ ਰਹੇ ਸੀ ਰਣਜੀਤ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ ਗੀਤ ਰਚਨਾ ਸੀ ਸਾਥੀਓ ਬਾਬੂ ਸਿੰਘ ਮਾਨ ਦੀ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਕੇਸਰ ਸਿੰਘ ਨਰੂਲਾ ਨੇ। ਤਿਉਂ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਰੰਜਨਾ ਨੇ।

ਮੈਨੂੰ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ। ਤੁਸੀਂ ਇਸ ਗੀਤ ਨੂੰ ਆਨੰਦ ਮਾਣ ਰਹੇ ਸੀ ਰੰਜਨਾ ਦੀ ਆਵਾਜ਼ ਦੇ ਵਿੱਚ। ਤਿਉਂ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ। ਗੀਤ ਰਚਨਾ ਸਾਥੀਓ ਸ਼ਿਵ ਕੁਮਾਰ ਬਟਾਲਵੀ ਦੀ, ਗੀਤ ਨੂੰ ਸੰਗੀਤ ਨਾਲ ਸਜਾਇਆ ਸੁਰਿੰਦਰ ਕੋਹਲੀ ਨੇ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: FM band 101.1 megahertz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
2: ਤੇ ਹੁਣ ਸੁਣਦੇ ਹਾਂ ਸੁਰਿੰਦਰ ਸ਼ਿੰਦਾ ਤੇ ਸੁਰਿੰਦਰ ਸੀਮਾ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ।

ਤੇ ਸੁਣੇ ਸੀ ਸੁਰਿੰਦਰ ਸ਼ਿੰਦਾ ਤੇ ਸੁਰਿੰਦਰ ਸੋਨੀਆ ਦੀ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ। ਤਿਉਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਕੌਰ ਤੇ ਰੰਗੀਲਾ ਜੱਟ ਨੇ।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ। ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਸਮਾਂ ਸਾਥੀਓ 10:43 ਤੇ 9 ਸਕਿੰਟ ਤੇ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 51.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਸ ਸਫ਼ਰ ਤੇ ਦੋਸਤੋ ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਆਪਣਾ ਰੇਡੀਓ ਦੋਸਤ ਇਸ ਪ੍ਰੋਗਰਾਮ ਦਾ ਹੋਸਟ ਤੁਹਾਡਾ ਆਪਣਾ ਆਰ ਜੇ ਪਵਨ ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮਲਕੀਤ ਸਿੰਘ ਨੇ

0: ਜੀ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ।
1: ਸੁਣਦੇ ਜੀ ਹਰਦੀਪ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ।

ਮੈਂ ਛੇੜਾਂ ਮਾਈਏ ਨੂੰ। ਤੁਸੀਂ ਸੁਣ ਰਹੇ ਸੀ ਇਸ ਗੀਤ ਨੂੰ ਹਰਦੀਪ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ। ਤੇ ਆਓ ਸਾਥੀਓ, ਸੁਣਦੇ ਹਾਂ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਜਸਵੀਰ ਜੱਸੀ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਰਚਨਾ ਸਾਥੀਓ ਸ਼ਾਮ ਦੀ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਜੈਦੇਵ ਕੁਮਾਰ ਨੇ।

ਰਿਆ ਸਾਥੀਓ, ਜਸਬੀਰ ਜੱਸੀ ਦੇ ਗਾਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਦਾ ਵੇਲਾ ਹੁਣ ਮੁਕਤਾ। ਆਪਣੇ ਰੇਡੀਓ ਦੋਸਤ ਪਵਨ ਨੂੰ ਦੋ ਇਜਾਜ਼ਤ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਤੁਸੀਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ ਦਾ। 12:00 ਸਾਥੀਓ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਹੇਗਾ ਔਰ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ FM ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਗੁਰਦੀਪ ਕੌਰ। ਸੋ ਸੁਣਦੇ ਹਾਂ ਜੀ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਸਮਾਂ 11:59 ਤੇ 37 ਸਕਿੰਟ ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

ਤੁਸੀਂ ਸੁਣ ਰਹੇ ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

0: ਤੇ
1: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਸਮਾਂ ਦੁਪਹਿਰ ਦੇ 12:30 ਵੱਜ ਚੁੱਕੇ ਨੇ। ਪੇਸ਼ ਏ ਪ੍ਰੋਗਰਾਮ ਕਰ

ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭੈਣੋ ਅਸੀਂ ਤੁਹਾਡੀ ਸਿਹਤ ਦਾ ਖਿਆਲ ਕਰਦੇ ਹੋਏ ਸਿਲਸਿਲਾ ਸਿਹਤ ਸੰਭਾਲ ਲੈ ਕੇ ਆਵਾਂਗੇ ਅਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੀਆਂ ਹੀ ਭੈਣਾਂ ਆਪਦੀ ਸਿਹਤ ਦਾ ਪੂਰਾ ਪੂਰਾ ਖਿਆਲ ਰੱਖਦੀਆਂ ਹੋਣਗੀਆਂ ਅਤੇ ਇਸ ਮੌਸਮ ਦੇ ਵਿੱਚ ਖਾਸ ਤੌਰ 'ਤੇ ਪਾਣੀ ਪੀਣਾ, ਫਰੂਟ ਖਾਣੇ ਅਤੇ ਸਮੇਂ ਸਿਰ ਖਾਣਾ ਖਾਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਅਤੇ ਮੈਂ ਉਮੀਦ ਕਰਦੀ ਹਾਂ ਕਿ ਭੈਣਾਂ ਆਪਦੇ ਬੱਚਿਆਂ ਦਾ ਅਤੇ ਆਪਣਾ ਜ਼ਰੂਰ ਇਸ ਚੀਜ਼ ਦੇ ਲਈ ਖਿਆਲ ਰੱਖਣ।

0: ਤੁਸੀਂ ਸੁਣ ਰਹੇ ਸੀ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਗੀਤ, ਅਤੇ ਸਮਾਂ ਦੋਸਤੋ 12:35 ਦਾ ਹੋ ਚੁੱਕਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ,
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ, ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15-2 ਤੱਕ, ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
0: ਦੋਸਤੋ, ਸਮਾਂ 12:36 ਦਾ ਹੋ ਚੁੱਕਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਫ਼ਤਾਵਾਰੀ ਸਿਲਸਿਲਾ ਸੁਣੋਗੇ ਤੁਸੀਂ। ਸਿਹਤ ਸੰਭਾਲ ਵਿਸ਼ਾ ਹੈ ਜੀ। ਆਯੁਰਵੇਦ ਰਾਹੀਂ ਚਮੜੀ ਦੇ ਰੋਗਾਂ ਦਾ ਇਲਾਜ, ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਅਨੁਰਾਗ ਗਿਰਧਰ, ਤੇ ਉਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ।
4: ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਖੁਸ਼ਪ੍ਰੀਤ ਸ਼ੇਰਗਿੱਲ,
5: ਤੇ ਡਾਕਟਰ ਸਾਹਿਬ ਜੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਨਾ ਚਾਹਾਂਗੇ, ਡਾਕਟਰ ਅਨੁਰਾਗ ਗਿਰਧਰ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ
6: ਜੀ। ਧੰਨਵਾਦ ਜੀ ਮੈਡਮ, ਆਪ ਦਾ ਤੇ ਸਾਰੇ ਸਰੋਤਾਂ ਦਾ
7: ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ
5: ਜੀ। ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਡਾਕਟਰ ਅਨੁਰਾਗ ਗਿਰਧਰ ਜੀ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਬਤੌਰ ਆਯੁਰਵੇਦਿਕ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਤੇ ਡਾਕਟਰ ਸਾਹਿਬ ਨੂੰ ਪਿਛਲੇ ਦਿਨਾਂ ਦੇ ਵਿੱਚ ਧਨਵੰਤਰੀ ਅਵਾਰਡ ਦੇ ਨਾਲ ਵੀ ਪੰਜਾਬ ਸਰਕਾਰ ਦੇ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ, ਤੇ ਸਾਡਾ ਅੱਜ ਦਾ ਵਿਸ਼ਾ ਹੈ ਚਮੜੀ ਦੇ ਰੋਗਾਂ ਦਾ ਆਯੁਰਵੇਦਿਕ ਵਿਧੀਆਂ ਦੇ ਰਾਹੀਂ ਹੱਲ। ਡਾਕਟਰ ਅਨੁਰਾਗ ਗਿਰਧਰ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਚਮੜੀ ਦੇ ਰੋਗਾਂ ਦੀ, ਤਾਂ ਆਯੁਰਵੇਦਿਕ ਦੇ ਅਨੁਸਾਰ ਜਾਂ ਆਮ ਤੌਰ ਤੇ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਚਮੜੀ ਦੇ ਕਿਹੜੇ ਕਿਹੜੇ ਰੋਗ ਸਾਨੂੰ ਹੋ ਸਕਦੇ ਆ, ਇਸ ਬਾਰੇ ਵਿਸਥਾਰ ਸਹਿਤ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
7: ਜੀ ਦੇਖੋ, ਚਮੜੀ ਦੇ ਰੋਗ ਜਿਹੜੇ ਨੇ ਇਹ ਬਹੁਤ ਕੋਈ ਛੋਟਾ ਟੋਪਿਕ ਨਹੀਂ ਹੈ, ਇੱਕ ਬਹੁਤ ਵੱਡਾ ਟੋਪਿਕ ਹੈ, ਤੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਰੋਗ ਹੁੰਦੇ ਆ। ਜਿਵੇਂ ਆਪਾਂ ਗੱਲ ਕਰੀਏ ਅਲਰਜਿਕ ਹੁੰਦੇ ਆ, ਜਿਵੇਂ ਉਹਦੇ ਚ ਜਿਵੇਂ ਅਰਟੀਕੇਰੀਆ, ਧੱਫੜ ਹੋ ਜਾਣਾ, ਅਟੋਪਿਕ ਡਰਮੇਟਾਈਟਿਸ, ਕੁਛ ਅਜਿਹੀਆਂ ਬਿਮਾਰੀਆਂ ਜਿਹੜੀ ਇਨਫੈਕਸ਼ਨ ਕਰਕੇ ਹੁੰਦੀਆਂ ਨੇ, ਉਹਦੇ ਵਿੱਚ ਜਿਵੇਂ ਬੈਕਟੀਰੀਆ ਦੇ ਇਨਫੈਕਸ਼ਨ ਨਾਲ ਪਾਇਓਡਰਮਾ, ਐਕਨੇ, ਮੁਹਾਸੇ ਹੁੰਦੇ ਆ ਜਿਹੜੇ ਪਿੰਪਲਸ ਕਹਿੰਦੇ ਆ, ਇਸੇ ਤਰ੍ਹਾਂ ਵਾਇਰਲ ਹੁੰਦੇ ਆ ਜਿਹੜੇ ਅੱਜ ਕੱਲ ਕੋਮਨ ਹੈ, ਰੂਬੈਲਾ, ਮੀਜ਼ਲਸ, ਉਹ ਤਾਂ ਚਲੋ ਇੱਕ ਸਾਈਡ ਤੇ ਹੋ ਗਏ, ਜਿਵੇਂ ਵਾਟਸ, ਮੋਕੇ ਹੋ ਜਾਣਾ, ਜਾਂ ਹੈਂਡ ਫੁੱਟ ਡਿਜ਼ੀਜ਼ ਹੁੰਦੀ ਹੈ, ਹਰਪੀਸ ਜੋਸਟਰ ਜਨੇਊ ਕਹਿੰਦੇ ਆ ਜਿਨ੍ਹਾਂ ਨੂੰ, ਫੰਗਲ ਹੁੰਦੇ ਆ ਜਿਵੇਂ ਰਿੰਗ ਵੋਰਮ, ਦੱਦ ਹੋ ਜਾਣਾ, ਇਸੇ ਤਰ੍ਹਾਂ ਨਿਊਪਲਾਸਟਿਕ ਕੁਛ ਹੁੰਦੀਆਂ ਬਿਮਾਰੀਆਂ, ਬਿਨਾਈਨ, ਜਿਨ੍ਹਾਂ ਦੇ ਵਿੱਚ ਜਿਵੇਂ ਕੁਛ ਚੀਜ਼ ਐਕਸਟਰਾ ਵੱਧ ਜਾਣੀ, ਜਿਵੇਂ ਲਾਈਪੋਮਾ ਹੋ ਜਾਣਾ, ਫਾਈਬਰੋਮਾ ਹੋ ਜਾਣਾ, ਕੁਛ ਮੈਲੀਗਨੈਂਟ ਹੁੰਦੇ ਆ, ਕੁਛ ਹੋਰ ਸੈਕੰਡਰੀ ਕਾਰਨ ਵੀ ਹੁੰਦੇ ਆ, ਜਿਵੇਂ ਕਿ ਕੋਈ ਪ੍ਰੈਸ਼ਰ ਕਰਕੇ ਕੋਈ ਕੋਰਨ ਪੈਰ ਤੇ ਅੱਡੀਆਂ ਤੇ ਭੋਰੀ ਹੋ ਜਾਂਦੀ ਹੈ, ਕੋਈ ਛਾਈਆਂ ਮਿਲਾਜ਼ਮਾ ਫੇਸ ਤੇ ਹੋ ਜਾਂਦੀ ਹੈ, ਕੋਈ ਹਾਰਮੋਨਲ ਤੇ ਬਹੁਤ ਸਾਰੇ ਹੁੰਦੇ ਆ, ਵੈਰੀਕੋਜ਼ ਕਰਕੇ ਵੈਰੀਕੋਜ਼ ਅਲਸਰ ਹੋ ਜਾਂਦੇ ਆ, ਕੁਛ ਆਟੋਇਮਿਊਨ ਪ੍ਰੋਬਲਮਸ ਹੁੰਦੀਆਂ ਜਿਵੇਂ ਕਿ ਫੁਲਵੈਰੀ ਹੋ ਗਈ, ਵਿਟੀ ਲੋਗੋ, ਇਸ ਤਰ੍ਹਾਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਆਪਾਂ ਆਯੁਰਵੇਦ ਦੇ ਨਾਲ ਵੀ ਇਲਾਜ ਕਰਦੇ ਹਾਂ
5: ਜੀ। ਡਾਕਟਰ ਸਾਹਿਬ, ਇੱਕ ਸਵਾਲ ਜੋ ਆਮ ਤੌਰ ਤੇ ਸਰੋਤਿਆਂ ਦੇ ਮਨ ਦੇ ਵਿੱਚ ਆਉਂਦਾ, ਉਹ ਇਹ ਹੁੰਦਾ ਜੀ ਕਿ ਬਈ ਜਦੋਂ ਅਸੀਂ ਗੱਲ ਕਰਦੇ ਹਾਂ ਇਲਾਜ ਦੀ, ਜੋ ਚਮੜੀ ਦੇ ਰੋਗਾਂ ਦੇ ਨਾਲ ਸੰਬੰਧਿਤ ਇਲਾਜ ਹੁੰਦੇ ਨੇ, ਉਹਦੇ ਵਿੱਚ ਅਕਸਰ ਅਸੀਂ ਜਦੋਂ ਇਲਾਜ ਲੈਣ ਦੀ ਗੱਲ ਕਰਦੇ ਹਾਂ ਤਾਂ ਜਿੰਨਾ ਸਮਾਂ ਇਲਾਜ ਲੈਂਦੇ ਰਹਿੰਦੇ ਹਾਂ ਉਨਾ ਸਮਾਂ ਸਮੱਸਿਆ ਠੀਕ ਰਹਿੰਦੀ ਹੈ, ਪਰ ਜਿਵੇਂ ਹੀ ਅਸੀਂ ਦਵਾਈਆਂ ਖਾਣਾ ਬੰਦ ਕਰ ਦਿੰਦੇ ਹਾਂ ਜਾਂ ਦਵਾਈਆਂ ਲਗਾਉਣਾ ਬੰਦ ਕਰ ਦਿੰਦੇ ਹਾਂ ਚਮੜੀ ਤੇ, ਤਾਂ ਉਹ ਬਿਮਾਰੀਆਂ ਮੁੜ ਆਪਣਾ ਜਿਹੜਾ ਉਹ ਪੁਰਾਣਾ ਰੂਪ ਹੈ ਉਹ ਲੈ ਕੇ ਸਾਹਮਣੇ ਆਉਂਦੀਆਂ। ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਜੋ ਚਮੜੀ ਦੇ ਰੋਗ ਹੁੰਦੇ ਆ, ਕੀ ਉਹਨਾਂ ਦਾ ਕੋਈ ਪੱਕਾ ਹੱਲ ਹੋ ਜਾਂਦਾ ਜੀ?
7: ਜੀ ਦੇਖੋ, ਮੇਰਾ ਪਿਛਲੇ 15 ਸਾਲਾਂ ਦਾ ਸਿਵਲ ਹਸਪਤਾਲ ਦਾ ਹੀ ਤਜਰਬਾ ਹੋ ਗਿਆ, ਤੇ ਉਸ ਤੋਂ ਪਹਿਲਾਂ ਦਾ ਵੀ 10 ਸਾਲਾਂ ਦਾ ਐਕਸਪੀਰੀਅੰਸ ਸੀਗਾ। ਇਹਦੇ ਚ ਅਸੀਂ ਵੇਖਿਆ ਕਿ ਅਗਰ ਜੇ ਅਸੀਂ ਪ੍ਰੋਪਰ ਤਰੀਕੇ ਨਾਲ ਆਯੁਰਵੈਦਿਕ ਇਲਾਜ ਕੀਤਾ ਜਾਵੇ ਤਾਂ ਕਾਫੀ ਪ੍ਰੋਬਲਮਸ ਜਿਹੜੀਆਂ ਕਿ ਕਿੰਨੇ ਸਾਲਾਂ ਤੋਂ ਮਰੀਜ਼ ਦਵਾਈਆਂ ਲੈ ਕੇ ਪਰੇਸ਼ਾਨ ਹੋ ਰਹੇ ਆ, ਉਹ ਦਵਾਈਆਂ ਵੀ ਛੁੱਟ ਜਾਂਦੀ ਹੈ ਤੇ ਪੇਸ਼ੈਂਟ ਪਰਮਾਨੈਂਟ ਵੀ ਠੀਕ ਹੁੰਦੇ ਆ। ਕਾਫੀ ਸਾਰੇ ਅਲੱਗ ਅਲੱਗ ਇਸ ਤਰ੍ਹਾਂ ਦੀ ਕੈਟੇਗਰੀਜ਼ ਹੈ, ਅਸੀਂ ਬਹੁਤ ਅੱਛੀ ਕੋਸ਼ਿਸ਼ ਕਰ ਰਹੇ ਹਾਂ, ਹਰ ਪੇਸ਼ੈਂਟ ਨੂੰ ਪਿਆਰ ਨਾਲ ਸਮਝਾਉਂਦੇ ਹਾਂ, ਪਰਹੇਜ ਕਰਾਉਂਦੇ ਹਾਂ ਤੇ ਪੰਚਕਰਮਾ ਕਰਦੇ ਹਾਂ। ਪੰਚਕਰਮਾ ਦਾ ਮਕਸਦ ਇਹੀ ਹੈ ਕਿ ਜੋ ਦਵਾਈਆਂ ਲੈ ਕੇ ਅਸੀਂ ਰੋਗ ਨੂੰ ਦਬਾਉਂਦੇ ਹਾਂ ਠੀਕ ਨਹੀਂ ਹੁੰਦਾ, ਤੇ ਜਦੋਂ

0: ਛੱਡਦੇ ਆ ਰੋਗ ਦੁਬਾਰਾ ਹੋ ਰਿਹਾ ਐ ਜੀ ਕੰਡੀਸ਼ਨ ਦੇ ਵਿੱਚ ਸਾਡਾ ਜੇ ਪੰਚਕਰਮਾ ਹੈਗਾ ਅੱਜ ਕੱਲ ਨਿਆ ਇਹਦੇ ਵਾਸਤੇ ਨਾਂ ਰੱਖਿਆ ਹੋਇਆ ਡੀਟੋਕਸ ਟ੍ਰੀਟਮੈਂਟ ਜਾਂ ਡੀਟੋਕਸੀਫਿਕੇਸ਼ਨ ਇਹ ਅੱਜ ਕੱਲ ਬੜਾ ਟ੍ਰੈਂਡਿੰਗ ਹੋ ਰਿਹਾ ਤੇ ਪੰਚਕਰਮਾ ਇਸੇ ਦੇ ਰਾਹੀਂ ਸਕਿਨ ਦੀਆਂ ਪ੍ਰੋਬਲਮਸ ਨੂੰ ਠੀਕ ਕਰਨ ਦੇ ਵਿੱਚ ਸਾਥ ਦਿੰਦਾ ਸਪੋਰਟ ਕਰਦਾ
1: ਜੀ ਮੇਰੇ ਖਿਆਲ ਡਾਕਟਰ ਸਾਹਿਬ ਕੁਝ ਸਰੋਤਿਆਂ ਨੇ ਰੇਡੀਓ ਸੈੱਟ ਲੇਟ ਆਨ ਕੀਤਾ ਹੋਊਗਾ ਉਹਨਾਂ ਦੀ ਜਾਣਕਾਰੀ ਦੇ ਲਈ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਪੰਚਕਰਮਾ ਤੋਂ ਕੀ ਭਾਵ ਹੁੰਦਾ ਜੀ ਕਿਹੜੀਆਂ ਕਿਹੜੀਆਂ ਵਿਧੀਆਂ ਅਸੀਂ ਪੰਚਕਰਮਾ ਦੇ ਵਿੱਚ ਵਰਤਦੇ ਹਾਂ ਜਿਨ੍ਹਾਂ ਦੇ ਨਾਲ ਚਮੜੀ ਦੇ ਰੋਗਾਂ ਦਾ ਨਿਪਟਾਰਾ ਕੀਤਾ ਜਾ ਸਕਦਾ
0: ਹਾਂਜੀ ਪੰਚਕਰਮਾ ਜੋ ਹੈ ਇਹ ਆਯੁਰਵੇਦ ਦੇ ਇਲਾਜ ਦਾ ਹੀ ਇੱਕ ਹਿੱਸਾ ਹੈ ਜਿਹਦੇ ਵਿੱਚ ਅਸੀਂ ਮੋਟਾ ਮੋਟਾ ਸਰਸਰੀ ਤੌਰ ਤੇ ਅਸੀਂ ਕਹੀਏ ਤਾਂ ਪੰਜ ਤਰ੍ਹਾਂ ਦੇ ਪੰਚਕਰਮਾ ਯਾਨੀ ਕਿ ਪੰਜ ਟ੍ਰੀਟਮੈਂਟ ਹੈਗੇ ਆ ਵਮਨ ਵਿਰੇਚਨ ਵਸਤੀ ਰਕਤਮੋਕਸ਼ਨ ਤੇ ਨਸਿਆ ਤੇ ਇਹਨਾਂ ਦੇ ਵਾਤ ਆਯੁਰਵੇਦ ਜੇ ਕਿਸੇ ਨੇ ਸੁਣਿਆ ਹੋਣਾ ਤਾਂ ਆਪਣਾ ਆਯੁਰਵੇਦ ਜਿਹੜਾ ਹੈ ਇਹ ਵਾਤ ਪਿੱਤ ਤੇ ਕਫ ਇਹਨਾਂ ਦੇ ਬੈਲੈਂਸ ਵਾਸਤੇ ਆਯੁਰਵੇਦ ਕਹਿੰਦਾ ਹੈ ਕਿ ਜਦੋਂ ਅਸੀਂ ਵਾਤ ਪਿੱਤ ਕਫ ਨੂੰ ਬੈਲੈਂਸ ਕਰ ਦਿੰਦੇ ਹਾਂ ਤਾਂ ਅਸੀਂ ਤੰਦਰੁਸਤ ਰਹਿੰਦੇ ਹਾਂ ਜਦੋਂ ਇਹਨਾਂ ਚੋਂ ਕੋਈ ਵੀ ਬੋਡੀ ਦੇ ਵਿੱਚ ਇਮਬੈਲੈਂਸ ਹੁੰਦਾ ਤਾਂ ਅਸੀਂ ਬਿਮਾਰ ਪੈਂਦੇ ਹਾਂ ਤੇ ਉਹਨਾਂ ਨੂੰ ਜੇ ਡੀਟੋਕਸ ਕਰਨਾ ਬਾਹਰ ਕੱਢਣਾ ਤਾਂ ਉਹਦੇ ਵਾਸਤੇ ਪੰਚਕਰਮਾ ਹੁੰਦੇ ਹੈ ਵਾਤ ਵਾਸਤੇ ਵਸਤੀ ਵਸਤੀ ਯਾਨੀ ਕਿ ਐਨੀਮਾ ਦੇਣਾ ਪਿੱਤ ਵਾਸਤੇ ਵਿਰੇਚਨ ਵਿਰੇਚਨ ਯਾਨੀ ਕਿ ਦਵਾਈ ਦੇ ਕੇ ਪੋਟੀਆਂ ਲਗਾਉਣਾ ਕਫ ਵਾਸਤੇ ਵਮਨ ਯਾਨੀ ਕਿ ਦਵਾਈ ਦੇ ਕੇ ਉਲਟੀਆਂ ਲਗਾਉਣਾ ਤੇ ਇੱਕ ਨਸਿਆ ਹੁੰਦਾ ਜਿਹੜਾ ਗਰਦਨ ਤੋਂ ਉੱਤੇ ਦੇ ਜਿਹੜੇ ਰੋਗ ਹੈ ਅੱਖ ਨੱਕ ਕੰਨ ਗਲੇ ਦੇ ਰੋਗ ਹੈਗੇ ਹੈ ਸਿਰ ਦੇ ਬਾਲਾਂ ਦੇ ਰੋਗ ਹੈ ਉਹਨਾਂ ਵਾਸਤੇ ਅਸੀਂ ਨਸਿਆ ਕਰਦੇ ਹਾਂ ਯਾਨੀ ਨੱਕ ਦੇ ਰਾਹੀਂ ਦਵਾਈ ਪਾਉਂਦੇ ਹਾਂ ਤੇ ਇੱਕ ਹੁੰਦਾ ਰਕਤ ਮੋਕਸ਼ਨ ਆਯੁਰਵੇਦ ਦਾ ਇੱਕ ਕੰਸੈਪਟ ਹੈ ਬਲੱਡ ਦੀ ਇੰਪਿਓਰਟੀ ਖੂਨ ਦੀ ਇੰਪਿਓਰਟੀ ਹੋ ਜਾਂਦੀ ਹੈ ਉਹਦੇ ਵਿੱਚ ਆਪਾਂ ਖੂਨ ਕੱਢਦੇ ਹਾਂ ਉਹ ਟ੍ਰੀਟਮੈਂਟ ਨੂੰ ਰਕਤ ਮੋਕਸ਼ਨ ਕਹਿੰਦੇ ਹਾਂ ਉਹਦੇ ਵੀ ਅਲੱਗ ਅਲੱਗ ਟਾਈਪਸ ਹੈਗੀਆਂ ਜਿਵੇਂ ਲੀਚ ਲਾ ਕੇ ਜੋਂਕਾਂ ਲਾ ਕੇ ਖੂਨ ਕੱਢਣਾ ਜਾਂ ਸਿਰਾ ਵੇਦ ਕਰਨਾ ਯਾਨੀ ਕਿ ਜਿਹੜੀ ਵੇਨ ਹੈ ਉਹਦੇ ਥਰੂ ਖੂਨ ਕੱਢਣਾ ਉਹ ਰਕਤ ਮੋਕਸ਼ਨ ਹੁੰਦਾ ਹੈ
1: ਜੀ ਤੇ ਡਾਕਟਰ ਸਾਹਿਬ ਅਸੀਂ ਇੱਕ ਹੋਰ ਸਵਾਲ ਤੁਹਾਡੇ ਤੋਂ ਇੱਥੇ ਨਾਲ ਹੀ ਚੱਲਦੇ ਚੱਲਦੇ ਪੁੱਛਣਾ ਚਾਹਾਂਗੇ ਅਕਸਰ ਜਦੋਂ ਗੱਲ ਹੁੰਦੀ ਹੈ ਚਮੜੀ ਦੀ ਤਾਂ ਸੁੰਦਰਤਾ ਵੀ ਚਮੜੀ ਦੇ ਨਾਲ ਜੁੜੀ ਹੋਈ ਹੁੰਦੀ ਹੈ ਹਨਾ ਤਾਂ ਅਸੀਂ ਗੱਲ ਕਰਦੇ ਹਾਂ ਕਿ ਬਈ ਵਧੀਆ ਖੁਰਾਕ ਖਾਓ ਤਾਂ ਸਾਡੀ ਚਮੜੀ ਹੈ ਜਿਹੜੀ ਸਿਹਤਮੰਦ ਰਹਿੰਦੀ ਹੈ ਤਾਂ ਤੁਸੀਂ ਕਿਰਪਾ ਕਰਕੇ ਸਾਨੂੰ ਜਾਣਕਾਰੀ ਦਿਓ ਵੀ ਆਯੁਰਵੇਦ ਦਾ ਇਸ ਸਬੰਧੀ ਕੀ ਮਤ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਸਾਨੂੰ ਖਾਣੀ ਚਾਹੀਦੀ ਹੈ ਤਾਂ ਕਿ ਸਾਡੀ ਚਮੜੀ ਸਿਹਤਮੰਦ ਰਹੇ
0: ਜੀ ਦੇਖੋ ਇਸ ਤਰ੍ਹਾਂ ਹੈ ਸਾਡਾ ਆਯੁਰਵੇਦ ਦਾ ਜਿਹੜਾ ਟ੍ਰੀਟਮੈਂਟ ਕਰਨ ਤੋਂ ਪਹਿਲਾਂ ਹੀ ਇੱਕ ਗੱਲ ਕਹੀ ਗਈ ਹੈ ਕਿ ਤਿੰਨ ਤਰ੍ਹਾਂ ਤੋਂ ਜੋ ਕੋਈ ਮਰੀਜ਼ ਆਵੇ ਤਾਂ ਉਹਨਾਂ ਦਾ ਇਲਾਜ ਆਹਾਰ ਵਿਹਾਰ ਤੇ ਫਿਰ ਔਸ਼ਧ ਇਹ ਤਿੰਨ ਸਟੈਪ ਦੇ ਇਲਾਜ ਕਰਨਾ ਹੈ ਯਾਨੀ ਕਿ ਜੇ ਕੋਈ ਪੇਸ਼ੈਂਟ ਆਉਂਦਾ ਹੈ ਸਾਰਿਆਂ ਤੋਂ ਪਹਿਲਾਂ ਉਹਦਾ ਆਹਾਰ ਆਹਾਰ ਯਾਨੀ ਕਿ ਕੀ ਖਾ ਰਿਹਾ ਉਹ ਵੇਖ ਕੇ ਉਹਦੇ ਚ ਜੋ ਵੀ ਖਾਮੀਆਂ ਨੇ ਗੜਬੜ ਨੇ ਉਹਨਾਂ ਨੂੰ ਅਸੀਂ ਦੂਰ ਕਰਦੇ ਹਾਂ ਤੇ ਚੰਗਾ ਕੀ ਖਾਣਾ ਹੈ ਉਹਦੀ ਪ੍ਰਕਿਰਤੀ ਦੇ ਹਿਸਾਬ ਨਾਲ ਉਹਦੇ ਵਾਤ ਪਿੱਤ ਕਫ ਕਿਹੜੀ ਪ੍ਰਕਿਰਤੀ ਹੈ ਕਿਹੜਾ ਮੌਸਮ ਚੱਲ ਰਿਹਾ ਹੈ ਕਿਹੜੀ ਉਹਦੀ ਏਜ ਹੈ ਉਹਦੇ ਹਿਸਾਬ ਨਾਲ ਉਹਨੂੰ ਕੀ ਖਾਣਾ ਹੈ ਉਹ ਪਹਿਲਾਂ ਦੱਸਦੇ ਹਾਂ ਅੱਧੇ ਰੋਗ ਤਾਂ ਉਸੇ ਨਾਲ ਹੀ ਠੀਕ ਹੋ ਜਾਂਦੇ ਹੈ ਫਿਰ ਅਸੀਂ ਕਰਦੇ ਹਾਂ ਵਿਹਾਰ ਵਿਹਾਰ ਯਾਨੀ ਕੀ ਉਹਨੂੰ ਕਰਨਾ ਚਾਹੀਦਾ ਲਾਈਫ ਸਟਾਈਲ ਕਿਵੇਂ ਚੇਂਜ ਕਰਨਾ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਦਵਾਈ ਦੀ ਇਸ ਤਰ੍ਹਾਂ ਅਸੀਂ ਚੱਲਦੇ ਹਾਂ
1: ਜੀ ਡਾਕਟਰ ਸਾਹਿਬ ਇੱਥੇ ਇੱਕ ਹੋਰ ਸਵਾਲ ਪੁੱਛਣਾ ਬਣਦਾ ਜੀ ਵੀ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜੀਆਂ ਆਯੁਰਵੇਦਿਕ ਦੀਆਂ ਦਵਾਈਆਂ ਹੁੰਦੀਆਂ ਕੀ ਇਹਨਾਂ ਦਵਾਈਆਂ ਦੇ ਕੋਈ ਸਾਈਡ ਇਫੈਕਟਸ ਵੀ ਹੁੰਦੇ ਨੇ ਜਾਂ ਫਿਰ ਇਹ ਦਵਾਈਆਂ ਜਿਵੇਂ ਆਮ ਆਪਾਂ ਕਹਿ ਦਿੰਦੇ ਵੀ ਜੜੀ ਬੂਟੀਆਂ ਤੋਂ ਬਣੀਆਂ ਹੋਈਆਂ ਤੇ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਜਾਂ ਕੀ ਆਪ ਹੀ ਜਿਵੇਂ ਕਈ ਵਾਰ ਹੁੰਦਾ ਅਸੀਂ ਦੇਖਦੇ ਹਾਂ ਕਿ ਬਜ਼ੁਰਗ ਨਾ ਇਕੱਠਾ ਕਰਕੇ ਰੱਖ ਲੈਂਦੇ ਵੀ ਇਹ ਚੂਰਨ ਫਲਾਣੇ ਚੀਜ਼ ਦਾ ਇਹ ਦਰਦ ਦਾ ਜੀ ਇਹ ਫਲਾਣੀ ਚੀਜ਼ ਦਾ ਤੇ ਫਿਰ ਜਦੋਂ ਉਹਨਾਂ ਨੂੰ ਉਹੋ ਜਿਹੀ ਕੋਈ ਸਮੱਸਿਆ ਹੁੰਦੀ ਉਹ ਖਾ ਲੈਂਦੇ ਇਹ ਪ੍ਰੈਕਟਿਸ ਹੈ ਜਿਹੜੀ ਕੀ ਠੀਕ ਹੈ ਜਾਂ ਫਿਰ ਡਾਕਟਰ ਦੀ ਸਲਾਹ ਬਿਨਾ ਇਸ ਕੇਸ ਦੇ ਵਿੱਚ ਵੀ ਯਾਨੀ ਆਯੁਰਵੇਦਿਕ ਦੀਆਂ ਦਵਾਈਆਂ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ ਡਾਕਟਰ ਦੀ
0: ਜੀ ਇਹ ਕੁਐਸਚਨ ਦੇ ਵਿੱਚ ਦੋ ਕੁਐਸਚਨ ਆ ਗਏ ਪਹਿਲਾ ਕੁਐਸਚਨ ਹੈ ਕਿ ਆਯੁਰਵੇਦਿਕ ਦਵਾਈ ਆਪਾਂ ਬਿਨਾ ਡਾਕਟਰ ਦੀ ਸਲਾਹ ਤੋਂ ਲਈਏ ਕਿ ਨਾ ਲਈਏ ਬਿਲਕੁਲ ਨਹੀਂ ਲੈਣੀ ਆਯੁਰਵੇਦਿਕ ਦਵਾਈ ਵੀ ਇੱਕ ਦਵਾਈ ਹੈ ਜਦੋਂ ਤੱਕ ਤੁਸੀਂ ਚੰਗੇ ਐਜੂਕੇਟਡ ਪੜ੍ਹੇ ਲਿਖੇ BMS ਜਾਂ BMS MD ਡਾਕਟਰ ਦੀ ਸਲਾਹ ਤੋਂ ਬਿਨਾ ਲਓਗੇ ਤਾਂ ਉਹ ਨੁਕਸਾਨ ਕਰ ਸਕਦੀ ਹੈ ਉਹਨੂੰ ਸਾਈਡ ਇਫੈਕਟ ਨਹੀਂ ਕਹਿੰਦੇ ਸਾਈਡ ਇਫੈਕਟ ਉਦੋਂ ਕਹਿੰਦੇ ਆ ਜਦੋਂ ਦਵਾਈ ਲੈ ਕੇ ਤੇ ਪ੍ਰੋਬਲਮ ਨੂੰ ਠੀਕ ਕਰਦੇ ਕਰਦੇ ਕੋਈ ਹੋਰ ਰੋਗ ਕਰਦੇ ਮੈਂ ਮਜ਼ਾਕ ਵਿੱਚ ਕਹਿੰਦਾ ਹੁੰਦਾ ਕਿ ਸਾਡੀ ਦਵਾਈ ਦੇ ਪੋਜ਼ਿਟਿਵ ਸਾਈਡ ਇਫੈਕਟ ਹੁੰਦੇ ਆ ਅੱਜ ਹੀ ਮੈਨੂੰ ਇੱਕ ਪੇਸ਼ੈਂਟ ਆਏ ਉਹ ਸਕਿਨ ਦੀ ਪ੍ਰੋਬਲਮ ਫੰਗਸ ਦੀ ਲੈ ਰਹੇ ਸੀ ਉਹਨਾਂ ਨੂੰ ਮੈਂ ਦਵਾਈ ਦਿੱਤੀ ਉਸ ਦਵਾਈ ਦੇ ਨਾਲ ਸਾਈਡ ਇਫੈਕਟ ਕੀ ਹੋਇਆ ਉਹਨਾਂ ਦੀ ਸ਼ੂਗਰ ਵੀ ਠੀਕ ਹੋ ਗਈ ਤੇ ਮੈਂ ਹੱਸ ਕੇ ਕਹਿੰਦਾ ਹੁੰਦਾ ਕਿ ਸਾਡੀ ਦਵਾਈ ਦੇ ਸਾਈਡ ਇਫੈਕਟ ਹੋਣੇ ਹੋ ਸਕਦਾ ਇੱਕ ਅੱਧੀ ਪ੍ਰੋਬਲਮ ਤੁਸੀਂ ਦੱਸ ਨਹੀਂ ਭੁੱਲ ਗਏ ਹੋ ਉਹ ਵੀ ਠੀਕ ਹੋ ਜਾਣੀ ਹੈ ਜੇ ਅਸੀਂ ਸਹੀ ਤਰੀਕੇ ਨਾਲ ਵਾਤ ਪਿੱਤ ਕਫ ਬੈਲੈਂਸ ਕਰ ਲਿਆ ਜੇ ਆਪਾਂ ਸਹੀ ਕਰ ਲਿਆ ਤਾਂ ਇੱਕ ਦਵਾਈ ਵੀ ਸਾਰਾ ਕੁਝ ਠੀਕ ਕਰ ਦਿੰਦੀ ਹੈ ਕਿਉਂਕਿ ਅਸੀਂ ਨਾਲ ਪਰਹੇਜ਼ ਤੇ ਵੀ ਫੋਕਸ ਕਰਦੇ ਹਾਂ ਹਾਂ ਜੇ ਦਵਾਈ ਚੰਗੀ ਕੰਪਨੀ ਦੀ ਨਹੀਂ ਹੈ ਦਵਾਈ ਦੇ ਵਿੱਚ ਕੋਈ ਮਿਸ਼ਰਣ ਹੈ ਕੋਈ ਗਲਤ ਚੀਜ਼ ਪਾਈ ਹੋਈ ਹੈ ਡੈਫੀਨੇਟਲੀ ਉਹ ਸਾਈਡ ਇਫੈਕਟ ਕਰੇਗੀ ਅੱਛੀ ਕੰਪਨੀ ਦੀ ਦਵਾਈ ਅੱਛੇ ਡਾਕਟਰ ਤੋਂ ਪ੍ਰਿਸਕ੍ਰਾਈਬ ਕੀਤੀ ਹੋਈ ਹੋਵੇ ਤਾਂ ਡੈਫੀਨੇਟਲੀ ਅੱਛਾ ਅਸਰ ਕਰਦੀ ਹੈ ਪੋਜ਼ਿਟਿਵ ਸਾਈਡ ਇਫੈਕਟ ਲਿਆਉਂਦੀ ਹੈ
1: ਜੀ ਡਾਕਟਰ ਸਾਹਿਬ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜਾ ਧੱਫੜ ਦੀ ਜੋ ਰੋਗ ਕਹਿ ਲਈਏ ਬਿਮਾਰੀ ਕਹਿ ਲਈਏ ਵੀ ਬੜਾ ਕਈ ਵਾਰ ਤਾਂ ਨਾ ਜਦੋਂ ਖਾਰਿਸ਼ ਹੋਣ ਲੱਗਦੀ ਹੈ ਜੀ ਕਹਿੰਦਾ ਵੀ ਖੁਰਕੀ ਜਾਓ ਤੇ ਫਿਰ ਉਹ ਵਾਧਾ ਵਾਧਾ ਵਾਧਾ ਅੱਗੇ ਨੂੰ ਵੀ ਬਾਡੀ ਦੇ ਬਾਕੀ ਹਿੱਸਿਆਂ ਤੇ ਵੀ ਵਾਧਾ ਚਲਿਆ ਜਾਂਦਾ ਮੇਰਾ ਖਿਆਲ ਹੈ ਕੁਝ ਸਰੋਤੇ ਜੋ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਉਹ ਵੀ ਮਹਿਸੂਸ ਕਰਦੇ ਹੋਣਗੇ ਵੀ

0: ਆਯੁਰਵੇਦ ਦੇ ਵਿੱਚ ਇਹ ਜਿਹੜਾ ਸ਼ੀਤ ਪਿੱਤ ਜਾਂ ਧਫੜੀ ਹੈ ਇਹਨੂੰ ਸ਼ੀਤ ਪਿੱਤ ਉਦਰਦ ਕੋਠ ਇਸ ਤਰ੍ਹਾਂ 3 ਤੋਂ 4 ਅਲੱਗ ਅਲੱਗ ਬਿਮਾਰੀਆਂ ਦੇ ਵਿੱਚ ਕੈਟੇਗਰਾਈਜ਼ ਕਰ ਸਕਦੇ ਹਾਂ। ਜਦੋਂ ਕੋਈ ਪੇਸ਼ੈਂਟ ਆਉਂਦਾ ਤਾਂ ਅਸੀਂ ਚੈੱਕ ਕਰਦੇ ਹਾਂ, ਆਯੁਰਵੇਦ ਦੇ ਹਿਸਾਬ ਨਾਲ ਡਾਇਗਨੋਸਿਸ ਬਣਾਉਂਦੇ ਹਾਂ ਕਿ ਉਹਨੂੰ ਸ਼ੀਤ ਪਿੱਤ ਹੈ ਕਿ ਉਦਰਦ ਹੈ ਕਿ ਕੋਠ ਹੈ ਕਿ ਉਤਕੋਠ ਹੈ, ਉਹਦੇ ਹਿਸਾਬ ਨਾਲ ਅਸੀਂ ਦਵਾਈ ਦਿੰਦੇ ਹਾਂ। ਪਰ ਇੱਕ ਬੇਸਿਕ ਗੱਲ ਹੈ ਕਿ ਇਹ ਜਿਹੜੀ ਹੈਗੀ ਹੈ ਸੰਤਰਪਣ ਉਥ ਵਿਆਧੀ ਹੈ, ਯਾਨੀ ਕਿ ਜਦੋਂ ਜਿਹੜੇ ਲੋਕ ਐਕਸਰਸਾਈਜ਼ ਘੱਟ ਕਰਦੇ ਹੈ ਤੇ ਗਰਮ ਚੀਜ਼ਾਂ ਗਰਮ ਤਸੀਰ ਵਾਲੀਆਂ ਚੀਜ਼ਾਂ ਤੇ ਮਿੱਠਾ ਤੇ ਅਜਿਹੀਆਂ ਚੀਜ਼ਾਂ ਜ਼ਿਆਦਾ ਖਾਂਦੇ ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਤੇ ਇਸ ਕਰਕੇ ਮੈਂ ਇੱਕ ਐਕਸਪੈਰੀਮੈਂਟ ਵੀ ਕੀਤਾ ਸੀ, ਯੰਗ ਮੁੰਡਾ ਆਇਆ ਸੀ ਮੇਰੇ ਕੋਲ, ਉਹਨੂੰ ਮੈਂ ਕਿਹਾ ਬੇਟਾ ਤੂੰ ਇਸ ਤਰ੍ਹਾਂ ਕਰ ਮਿੱਠਾ ਜਮਾ ਬੰਦ ਕਰ ਦੇ ਤੇ ਪਸੀਨਾ ਕੱਢ ਰੱਜ ਕੇ, ਹੋ ਸਕਦਾ ਸ਼ੁਰੂ ਸ਼ੁਰੂ ਚ ਤੈਨੂੰ ਔਖਾ ਹੋਵੇ ਪਸੀਨਾ ਨਿਕਲਦੇ ਖਾਰਿਸ਼ ਹੁੰਦੀ ਹੈ, ਪਰ ਤੂੰ ਐਕਸਰਸਾਈਜ਼ ਕਰ ਰਨਿੰਗ ਕਰ ਤੇ ਉਹਦਾ ਸੱਚੀ ਮੰਨੋ ਬਿਨਾਂ ਦਵਾਈ ਤੇ ਬਿਨਾਂ ਪੰਚਕਰਮਾ ਤੋਂ ਸਿਰਫ ਐਕਸਰਸਾਈਜ਼ ਨਾਲ ਹੀ ਜਮਾ ਠੀਕ ਹੋ ਗਿਆ ਜਿਹੜਾ 15-20 ਸਾਲਾਂ ਤੋਂ ਪਰੇਸ਼ਾਨ ਸੀਗਾ। ਤੇ ਬਾਕੀ ਜੇ ਅਸੀਂ ਗੱਲ ਕਰੀਏ ਦਵਾਈਆਂ ਦੀ ਤਾਂ ਉਹ ਪੇਸ਼ੈਂਟ ਨੂੰ ਦੇਖ ਕੇ ਹੀ ਸਿਲੈਕਟ ਕੀਤੀ ਜਾਂਦੀ ਹੈ, ਪਰ ਇੱਕ ਪੰਚਕਰਮਾ ਦੇ ਵਿੱਚ ਵਿਰੇਚਨ ਹੁੰਦਾ ਦਵਾਈ ਦੇ ਕੇ ਪੋਟੀਆਂ ਲਗਾਉਂਦੇ ਆ ਜਾਂ ਰਕਤ ਮੋਕਸ਼ ਹੁੰਦਾ ਸਿਰਾ ਵੇਦਨ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਦਾ, ਇੰਸਟੈਂਟ ਰਿਲੀਫ ਵੀ ਮਿਲਦਾ। ਨਹੀਂ ਤਾਂ ਲੋਕ ਕਹਿੰਦੇ ਜੀ ਆਯੁਰਵੇਦ ਜਿਹੜਾ ਹੌਲੀ ਹੌਲੀ ਅਸਰ ਕਰਦਾ, ਪਰ ਸਾਡੇ ਪੰਚਕਰਮਾ ਦੇ ਨਾਲ ਕਈ ਵਾਰ ਇੰਸਟੈਂਟ ਰਿਲੀਫ ਵੀ ਮਿਲ ਜਾਂਦਾ ਹੈ।
1: ਜੀ ਤੇ ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜੋ ਅਕਸਰ ਹੀ ਕਿਸ਼ੋਰ ਅਵਸਥਾ ਦੇ ਵਿੱਚ ਪਹੁੰਚਦੇ ਆ ਲੜਕੇ ਔਰ ਲੜਕੀਆਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਔਰ ਕਈ ਵਾਰੀ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਔਰਤਾਂ ਖਾਸ ਕਰਕੇ ਇਸ ਬਿਮਾਰੀ ਤੋਂ ਪੀੜਿਤ ਹੁੰਦੀਆਂ ਨੇ, ਮੁਹਾਸੇ ਜਿਹਨੂੰ ਅਸੀਂ ਐਕਨੇ ਵੀ ਕਹਿ ਦਿੰਦੇ ਹਾਂ, ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਬਿਲਕੁਲ ਠੀਕ ਹੋ ਸਕਦੇ ਆ, ਕਿਉਂਕਿ ਅਸੀਂ ਦੇਖਦੇ ਹਾਂ ਵੀ ਠੀਕ ਤਾਂ ਹੋ ਜਾਂਦੇ ਇੱਕ ਖਾਸ ਉਮਰ ਤੋਂ ਬਾਅਦ, ਪਰ ਦਾਗ ਪੈ ਜਾਂਦੇ ਆ, ਹਨਾ। ਸੋ ਉਹਦੇ ਬਾਰੇ ਵੀ ਜਾਣਕਾਰੀ ਦਿਓ ਵੀ ਇਹ ਬਿਮਾਰੀ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ ਆਯੁਰਵੈਦਿਕ ਵਿਧੀ ਦੇ ਰਾਹੀਂ, ਤੇ ਜਿਹੜੇ ਦਾਗ ਪੈ ਜਾਂਦੇ ਆ ਜਾਂ ਪੈ ਚੁੱਕੇ ਨੇ ਉਹਨਾਂ ਤੋਂ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ?
0: ਜੀ ਬਿਲਕੁਲ, ਮੁਹਾਸੇ ਜਿਹੜੀ ਹੈ ਯੰਗ ਲੜਕੇ ਲੜਕੀਆਂ ਇਸੀ ਆਪਣੇ ਉਮਰ ਹੁੰਦੀ ਹੈ ਜਦੋਂ ਬੱਚੇ ਬਿਊਟੀ ਕੌਨਸ਼ੀਅਸ ਹੁੰਦੇ ਹੈ, ਤੇ ਉਹਦੇ ਚ ਕੁਛ ਬੱਚਿਆਂ ਦੇ ਫੇਸ ਤੇ ਮੁਹਾਸੇ ਹੋਣ ਲੱਗ ਜਾਂਦੇ ਤੇ ਉਹ ਸਾਰਾ ਆਪਣੀ ਯੰਗ ਏਜ ਜਿਹੜੀ ਹੈ ਜਵਾਨੀ ਇਸੇ ਨਾਲ ਜੂਝਦੇ ਰਹਿੰਦੇ ਹੈ। ਲੋਕ ਕਹਿੰਦੇ ਹੈ ਕੋਈ ਨੀ ਖਾ ਲੈ ਸਮੋਸਾ, ਕੁਛ ਨੀ ਹੁੰਦਾ, ਖਾ ਲੈ ਪੁੱਠਾ ਸਿੱਧਾ, ਦੇਖ ਮੇਰੇ ਤਾਂ ਨਹੀਂ ਹੋਇਆ, ਤੇਰੇ ਵੀ ਨਹੀਂ ਹੋਣਾ, ਐ ਗੱਪ ਮਾਰਦੇ ਲੋਕ। ਲੇਕਿਨ ਅਸੀਂ ਵੇਖਿਆ ਹੈ ਇਹ ਜਿਹੜੇ ਆਯੁਰਵੇਦ ਦੇ ਵਿੱਚ ਪ੍ਰਕਿਰਤੀ ਕਹੀ ਗਈ ਨਾ, ਵਾਤ ਪ੍ਰਕਿਰਤੀ, ਪਿੱਤ ਪ੍ਰਕਿਰਤੀ, ਕਫ ਪ੍ਰਕਿਰਤੀ, ਆਯੁਰਵੇਦ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਪਿੱਤ ਪ੍ਰਕਿਰਤੀ ਦੇ ਹੁੰਦੇ ਹੈ, ਜਿਨ੍ਹਾਂ ਨੂੰ ਪਿੱਤ ਆਪਾਂ ਦੇਸੀ ਭਾਸ਼ਾ ਚ ਕਹੀਏ ਸਿੰਪਲ, ਵੀ ਜਿਨ੍ਹਾਂ ਦੇ ਸਰੀਰ ਦੇ ਵਿੱਚ ਗਰਮੀ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਦੂਜਿਆਂ ਦੇ ਮੁਕਾਬਲੇ ਪਿੰਪਲ ਜ਼ਿਆਦਾ ਹੁੰਦੇ ਹੈ। ਤੇ ਸਿੰਪਲ ਆਪਾਂ ਫਿਰ ਗੱਲ ਕਰੀਏ ਫਿਰ ਕੀ ਇਹਦਾ ਕੀ ਹੱਲ ਹੈ, ਕਿਉਂਕਿ ਇੱਕ ਚੀਜ਼ ਹੋਰ ਮੈਂ ਦੱਸ ਦਿੰਦਾ, ਜਿਹੜੀ ਆਪਣੀ ਯੰਗ ਏਜ ਹੈ ਉਹ ਵੀ ਜਿਵੇਂ ਛੋਟੀ ਏਜ ਕਫ ਵਾਲੀ ਹੁੰਦੀ ਹੈ, ਮਿਡਲ ਏਜ ਜਿਹੜੀ ਹੈਗੀ ਹੈ ਯੰਗ ਏਜ, ਇਹ ਵਾਲੀ ਜਿਹੜੀ ਹੁੰਦੀ ਹੈ ਪਿੱਤ ਵਾਲੀ ਹੁੰਦੀ ਹੈ, ਇਹਦੇ ਸਰੀਰ ਚ ਵੈਸੇ ਵੀ ਗਰਮੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਜਿਨ੍ਹਾਂ ਦੀ ਗਰਮ ਤਸੀਰ ਹੈ ਪਿੱਤ ਪ੍ਰਕਿਰਤੀ ਹੈ ਉਹਨਾਂ ਨੂੰ ਇਸ ਏਜ ਗਰੁੱਪ ਦੇ ਵਿੱਚ ਖਾਸ ਤੌਰ ਤੇ ਆਪਣੇ ਗਰਮ ਤਸੀਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਂਦਾ ਹੈ, ਤੇ ਉਸ ਨਾਲ ਹੀ ਕਾਫੀ ਵਧੀਆ ਰਿਜ਼ਲਟ ਮਿਲ ਜਾਂਦਾ ਹੈ। ਦੂਜਿਆਂ ਦੀ ਗੱਲਾਂ ਤੇ ਸੁਣ ਕੇ ਇਹ ਨਹੀਂ ਸੋਚਣਾ, ਕਿਉਂਕਿ ਹੋ ਸਕਦਾ ਕਫ ਪ੍ਰਕਿਰਤੀ ਵਾਲਾ ਹੋਵੇ ਉਹਨੂੰ ਨਾ ਹੁੰਦੇ ਹੋਣ, ਪਰ ਅਸੀਂ ਵੇਖਣਾ ਕਿ ਦੇਖ ਮੇਰਾ ਸਰੀਰ ਹੈ, ਮੈਨੂੰ ਪਤਾ ਹੈ ਮੈਂ ਨਹੀਂ ਪੁੱਠਾ ਸਿੱਧਾ ਖਾਣਾ, ਮੈਂ ਤਾਂ ਕਸਰਤ ਕਰਨੀ ਹੈ, ਮੈਂ ਤਾਂ ਚਾਹ ਜ਼ਿਆਦਾ ਪੀਵਾਂਗਾ, ਮੈਂ ਬਰਗਰ ਨੂਡਲ ਜ਼ਿਆਦਾ ਖਾਊਂਗਾ ਤਾਂ ਮੇਰੇ ਮੁਹਾਸੇ ਹੋਣਗੇ, ਤੇ ਇਹ ਪਰਹੇਜ਼ ਕਰੀਏ, ਕਿਉਂਕਿ ਮਾਡਰਨ ਵਿੱਚ ਕਹਿ ਦਿੰਦੇ ਆ ਵੀ ਇਹ ਵੀ ਬਹੁਤ ਤਰ੍ਹਾਂ ਦੇ ਹੁੰਦੇ, ਬਲੈਕ ਹੈਡ, ਵਾਈਟ ਹੈਡ, ਇਨਫਲੇਮੇਟਰੀ ਐਕਨੇ, ਨੋਡੂਲਰ ਐਕਨੇ, ਹਾਰਮੋਨਲ ਐਕਨੇ ਹੁੰਦੇ ਆ, ਹਾਰਮੋਨਸ ਦੀ ਡਿਸਟਰਬੈਂਸ ਕਰਕੇ ਫੇਸ ਤੇ ਥਾਂ ਵੀ ਅਲੱਗ ਅਲੱਗ ਹੁੰਦੀ ਹੈ, ਹਾਰਮੋਨ ਵਾਲੇ ਅਲੱਗ ਥਾਂ ਤੇ ਹੁੰਦੇ ਆ, ਦੂਜੇ ਉਹ ਡਾਇਗਨੋਸਿਸ ਬਣਾਉਣ ਵਾਸਤੇ ਹੁੰਦੇ ਆ, ਪਰ ਬੇਸ ਵਿੱਚ ਉਹੀ ਹੈ ਜਿਨ੍ਹਾਂ ਦੇ ਸਕਿਨ ਦੇ ਉੱਤੇ ਆਇਲ ਸੀਕ੍ਰੀਸ਼ਨ ਜ਼ਿਆਦਾ ਹੋ ਰਿਹਾ, ਉਹਨਾਂ ਨੂੰ ਆਇਲ ਬਲੋਕੇਜ ਕਰਕੇ ਹੁੰਦਾ ਇਨਫੈਕਸ਼ਨ ਕਰਕੇ, ਤੇ ਉਹਦੇ ਵਿੱਚ ਆਪਾਂ ਆਇਲ ਵਾਲੀਆਂ ਤਲੀਆਂ ਚੀਜ਼ਾਂ ਇਹ ਸਾਰੀ ਚੀਜ਼ਾਂ ਸਾਨੂੰ ਪਰਹੇਜ਼ ਕਰਨਾ ਪੈਂਦਾ, ਪਿੱਤ ਗਰਮੀ ਨੂੰ ਕੰਟਰੋਲ ਕਰਨ ਵਾਲੀ ਥੋੜੀ ਬਹੁਤ ਦਵਾਈਆਂ ਲੈਣੀਆਂ ਪੈਂਦੀ ਹੈ, ਤੇ ਇਹਦੇ ਚ ਲੀਚ ਥੈਰੇਪੀ ਹੁੰਦੀ ਹੈ, ਜੋਂਕਾਂ ਲਾਉਂਦੇ ਆ, ਵਿਰੇਚਨ ਕਰਦੇ ਆ ਪੰਚਕਰਮਾ ਦੇ ਵਿੱਚ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਦਾ ਹੈ।
1: ਜੀ ਤੁਸੀਂ ਲੀਚ ਥੈਰੇਪੀ ਦੀ ਗੱਲ ਕਰ ਰਹੇ ਸੀ ਡਾਕਟਰ ਸਾਹਿਬ, ਥੋੜਾ ਜਿਹਾ ਲੀਚ ਥੈਰੇਪੀ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਲੀਚ ਥੈਰੇਪੀ ਤੋਂ ਕੀ ਭਾਵ ਹੈ ਤੇ ਕੀ ਸੱਚਮੁੱਚ ਦੀਆਂ ਜੋਕਾਂ ਜਿਹੜੀਆਂ ਉਹ ਚਮੇੜੀਆਂ ਜਾਂਦੀਆਂ ਨੇ ਜੀ, ਤੇ ਇਹਦਾ ਕੋਈ ਖਤਰਾ ਤਾਂ ਨਹੀਂ ਹੁੰਦਾ ਜੀ?
0: ਜੀ ਆਪਾਂ ਮੁਹਾਸੇ ਐਕਨੇ ਦੀ ਗੱਲ ਕਰ ਰਹੇ ਸੀ, ਉਹਦੇ ਚ ਮੈਂ ਦੱਸਿਆ ਸੀ ਕਿ ਲੀਚ ਥੈਰੇਪੀ ਕੀਤੀ ਜਾਂਦੀ ਹੈ, ਲੀਚ ਯਾਨੀ ਕਿ ਆਪਾਂ ਪਿੰਡਾਂ ਚ ਵੇਖਿਆ ਹੋਣੇ ਛੱਪੜਾਂ ਚ ਜੋਕਾਂ ਹੁੰਦੀਆਂ ਸੀਗੀਆਂ ਜਿਹੜੀ ਮੱਝਾਂ ਤੇ ਲੱਗ ਜਾਂਦੀਆਂ ਸੀ, ਤੇ ਅਸੀਂ ਆ ਲੀਚ ਥੈਰੇਪੀ ਕਰਦੇ ਹਾਂ, ਇਹਦੇ ਵਾਸਤੇ ਅਸੀਂ ਸਪੈਸ਼ਲੀ ਲੀਚ ਪਰਚੇਜ਼ ਕਰਦੇ ਹਾਂ ਜਿਹੜੀ ਕਿ ਮੈਡੀਕੇਟਡ ਯਾਨੀ ਕਿ ਨੋਨ ਪੋਇਜ਼ਨਸ ਹੁੰਦੀਆਂ ਨੇ, ਤੇ ਉਹ ਨੋਨ ਪੋਇਜ਼ਨਸ ਲੀਚਿਸ ਜਿਹੜੀਆਂ ਅਸੀਂ ਪੇਸ਼ੈਂਟ ਦੀ ਸਕਿਨ ਤੇ ਲਾਉਂਦੇ ਹਾਂ, ਜਿਵੇਂ ਫੇਸ ਤੇ ਹੈਗਾ ਤਾਂ ਆਪਾਂ ਫੇਸ ਤੇ ਲਾਉਂਦੇ ਹਾਂ, ਜੇ ਵੇਰੀਕੋਸ ਵੇਨ ਦੇ ਵਿੱਚ ਲਾਉਂਦੇ ਹਾਂ, ਇਸੇ ਤਰ੍ਹਾਂ ਹੋਰ ਸਕਿਨ ਪ੍ਰੋਬਲਮਸ ਦੇ ਵਿੱਚ ਅਸੀਂ ਡਿਸਾਈਡ ਕਰਦੇ ਹਾਂ ਕਿਸ ਪੇਸ਼ੈਂਟ ਨੂੰ ਲਗਾਉਣੀ, ਕਿਸ ਨੂੰ ਨਹੀਂ, ਪਿੱਤ ਵਾਲੀ ਪ੍ਰੋਬਲਮ ਚ ਲਗਾਉਂਦੇ ਹਾਂ, ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਇਹ ਗੰਦਾ ਖੂਨ ਪੀਂਦੀ ਹੈ, ਤੇ ਇਹ ਆਪਣੇ ਲਗਭਗ ਘੰਟਾ ਡੇਢ ਘੰਟਾ ਲੱਗਦਾ ਇਸ ਪ੍ਰੋਸੀਜਰ ਦੇ ਵਿੱਚ, ਤੇ ਪੇਨਲੈਸ ਪ੍ਰੋਸੀਜਰ ਹੈ, ਇਹਦੇ ਚ ਕੋਈ ਜ਼ਿਆਦਾ ਪੇਨ ਨਹੀਂ ਹੁੰਦਾ, ਇੱਕ ਵਾਰ ਜਦੋਂ ਲੱਗਦੀ ਹੈ ਉਸ ਵੇਲੇ ਜ਼ਰੂਰ ਥੋੜਾ ਜਿਹਾ ਸੂਈ ਚੁੱਭਣ ਵਰਗਾ ਪੇਨ ਹੁੰਦਾ, ਉਸ ਤੋਂ ਬਾਅਦ ਤਾਂ ਕੋਈ ਪਤਾ ਵੀ ਨਹੀਂ ਚੱਲਦਾ ਵੀ ਉਹ ਲੱਗੀ ਹੋਈ ਹੈ ਕਿ

0: ਕਿਹੜੇ ਤਰੀਕਿਆਂ ਦੇ ਨਾਲ ਅਸੀਂ ਐਕਨੇ ਆ ਜਿਹੜੇ ਉਹ ਠੀਕ ਕਰ ਸਕਦੇ ਹਾਂ ਜੀ?
1: ਹਾਂ, ਦਵਾਈਆਂ ਤਾਂ ਹੈਗੀਆਂ, ਲੀਸ ਥੈਰੇਪੀ ਤੋਂ ਇਲਾਵਾ ਅਸੀਂ ਵਿਰੇਚਨ, ਪੰਚਕਰਮਾ ਜਿਹੜਾ ਹੈਗਾ, ਦਵਾਈ ਦੇ ਕੇ ਪੋਟੀਆਂ ਲਗਾਉਣਾ ਜਾਂ ਦਵਾਈ ਦੇ ਕੇ ਉਲਟੀ ਕਰਾਉਣਾ, ਵਮਨ ਹੈ ਨਾ, ਇਹਨਾਂ ਨਾਲ ਵੀ ਪੇਸ਼ੈਂਟ ਬੜਾ ਅੱਛਾ ਰਿਜ਼ਲਟ ਮਿਲਦਾ ਹੈ ਤੇ ਪਰਮਾਨੈਂਟ ਕਿਉਰ ਵੀ ਹੋ ਜਾਂਦਾ
0: ਜੀ। ਜਦੋਂ ਡਾਕਟਰ ਸਾਹਿਬ ਆਪਾਂ ਚਮੜੀ ਦੀ ਗੱਲ ਕਰਦੇ ਹਾਂ ਨਾ, ਤਾਂ ਅੱਜ ਕੱਲ ਇੱਕ ਹੋਰ ਸਮੱਸਿਆ ਦੇਖਣ ਦੇ ਵਿੱਚ ਆਉਂਦੀ ਹੈ, ਮੌਕਿਆਂ ਦੀ। ਕਈ ਵਾਰੀ ਜਮਾਂਦਰੂ ਹੁੰਦੇ ਨੇ ਤੇ ਕਈ ਵਾਰੀ ਜਮਾਂਦਰੂ ਨਹੀਂ ਹੁੰਦੇ, ਪਰ ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵੱਡੀ ਹੁੰਦੀ ਹੈ, ਉਹਨੂੰ ਮਹਿਸੂਸ ਹੋਣ ਲੱਗਦਾ ਵੀ ਜਿਵੇਂ ਗਰਦਨ ਦੇ ਆਸ ਪਾਸ ਚਿੱਟੇ ਰੰਗ ਦੇ ਜਾਂ ਫਿਰ ਕਾਲੇ ਰੰਗ ਦੇ ਜਾਂ ਫਿਰ ਹਲਕੇ ਭੂਰੇ ਰੰਗ ਦੇ ਜਿਹੜੇ ਹੈਗੇ ਉਹ ਮੌਕੇ ਜੇ ਹੋਣੇ ਸ਼ੁਰੂ ਹੋ ਗਏ। ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਸ ਸਮੱਸਿਆ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ।
1: ਜੀ, ਇਹ ਬਹੁਤ ਕਾਮਨ ਹੋ ਗਿਆ ਅੱਜ ਕੱਲ, ਕਿਸੇ ਦੇ ਵੀ ਦੇਖ ਲਓ ਗਰਦਨ ਤੇ ਕਿਤੇ ਕਿਤੇ ਨਾ ਕੋਈ ਮੌਕੇ ਜ਼ਰੂਰ ਹੋ ਜਾਂਦੇ, ਕਿਸੇ ਦੇ ਚਿਹਰੇ ਤੇ ਵੀ ਹੋ ਜਾਂਦੇ ਆ। ਮੈਂ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ। ਅੱਜ ਤੋਂ ਲਗਭਗ 2 ਸਾਲ ਪਹਿਲਾਂ ਮੇਰੇ ਕੋਲ ਇੱਕ ਪੇਸ਼ੈਂਟ ਆਈ ਸੀ, ਉਹ ਪ੍ਰੈਗਨੈਂਸੀ ਡਿਲੀਵਰੀ ਤੋਂ ਬਾਅਦ ਉਹਦੇ ਇੱਕਦਮ ਹੀ ਚਿਹਰੇ ਤੇ ਬਹੁਤ ਸਾਰੇ ਮੌਕੇ ਹੋ ਗਏ। ਮੇਰੀ ਆਦਤ ਹੈ ਅਸੀਂ ਆਉਂਦੇ ਸਾਰੀ ਦਵਾਈਆਂ ਨਹੀਂ ਦਿੰਦੇ। ਅਸੀਂ ਜਦੋਂ ਕਾਰਨ ਪਤਾ ਕੀਤਾ ਤਾਂ ਉਹਦੇ ਖਾਣ ਪੀਣ ਦੇ ਵਿੱਚ ਗੜਬੜ ਸੀ, ਜਿਹਦੇ ਪ੍ਰੈਗਨੈਂਸੀ ਡਿਲੀਵਰੀ ਤੋਂ ਬਾਅਦ ਕਿਹਾ ਜਾਂਦਾ ਵੀ ਦੁੱਧ ਜ਼ਿਆਦਾ ਤੋਂ ਜ਼ਿਆਦਾ ਪੀਓ, ਵੀ ਫੀਡ ਵੀ ਦੇਣੀ ਹੈ, ਤੇ ਉਹਨੂੰ ਥੋੜਾ ਖੱਟੀਆਂ ਚੀਜ਼ਾਂ, ਨਮਕੀਨ ਪਸੰਦ ਸੀਗੀਆਂ, ਤੇ ਆਯੁਰਵੇਦ ਕਹਿੰਦਾ ਕਿ ਦੁੱਧ ਤੇ ਮਲਾਈ ਇਹਨਾਂ ਨਾਲ ਕਦੇ ਵੀ ਖੱਟੀ ਤੇ ਨਮਕ ਵਾਲੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਤੇ ਉਹ ਇਸ ਤਰ੍ਹਾਂ ਦਾ ਸਾਨੂੰ ਇੱਕ ਕਾਰਨ ਮਿਲ ਗਿਆ ਉਹਦੇ ਡਾਇਟ ਦੇ ਵਿੱਚ, ਤੇ ਮੈਂ ਉਹਨੂੰ ਇਹੀ ਕਿਹਾ ਕਿ ਦੇਖ ਤੇਰੇ ਜ਼ਿਆਦਾ ਪੁਰਾਣੀ ਪ੍ਰੋਬਲਮ ਨਹੀਂ ਹੈ, ਆਹ ਕਾਰਨ ਵੀ ਸਾਨੂੰ ਮਿਲਿਆ ਹੈਗਾ, ਆਹ ਕਾਰਨ ਤੂੰ ਦੂਰ ਕਰ, ਇੱਕ ਹਫ਼ਤਾ ਵੇਖ, ਕਿਉਂਕਿ ਤੂੰ ਫੀਡ ਵੀ ਦੇ ਰਹੀ ਹੈ, ਮੈਂ ਇੱਕ ਵਾਰ ਜ਼ਿਆਦਾ ਦਵਾਈ ਕਿ ਮੈਂ ਇੱਕ ਵਾਰ ਦਵਾਈ ਨਹੀਂ ਦਿੰਦਾ ਨਾ ਖਾਣ ਵਾਸਤੇ ਨਾ ਲਗਾਉਣ ਵਾਸਤੇ, ਇੱਕ ਵਾਰ ਤੂੰ ਆਹ ਪਰਹੇਜ ਕਰਕੇ ਵੇਖ, ਹਫ਼ਤੇ ਬਾਅਦ ਮੈਨੂੰ ਮਿਲ, ਨਹੀਂ ਫਰਕ ਪਿਆ ਨਾ ਮੈਂ ਦਵਾਈ ਦੇ ਦੂੰਗਾ ਖਾਣ ਵਾਲੀ ਵੀ ਲਾਣ ਵਾਲੀ ਵੀ। ਤੇ ਉਸ ਤੋਂ ਬਾਅਦ 4 ਮਹੀਨੇ ਬਾਅਦ ਕਿਸੇ ਹੋਰ ਮਰੀਜ਼ ਨੂੰ ਲੈ ਕੇ ਆਈ, ਤੁਸੀਂ ਵਿਸ਼ਵਾਸ ਕਰੋ, ਪੇਸ਼ੈਂਟ ਬਿਨਾਂ ਦਵਾਈ ਖਾਏ, ਬਿਨਾਂ ਦਵਾਈ ਲਗਾਏ ਉਹਦੇ ਸਾਰੇ ਮੌਕੇ ਝੜ ਗਏ। ਮੈਂ ਇੱਕ ਐਗਜ਼ਾਮਪਲ ਦੱਸ ਰਿਹਾ ਵੀ ਸਾਡੇ ਖਾਣ ਪੀਣ ਦਾ ਸਾਡੇ ਸਕਿਨ ਦੇ ਉੱਤੇ ਕਿੰਨਾ ਡਾਇਰੈਕਟ ਅਸਰ ਹੁੰਦਾ ਤੇ ਕਿੰਨਾ ਇੰਸਟੈਂਟ ਤੇ ਇਮੀਡੀਏਟ ਰਿਜ਼ਲਟ ਮਿਲਦਾ, ਇਹ ਵੀ ਤੁਸੀਂ ਦੇਖੋ ਆਯੁਰਵੇਦ ਦੇ ਰਾਹੀਂ। ਜ਼ਰੂਰੀ ਨਹੀਂ ਕਿ ਆਪਾਂ ਦਵਾਈਆਂ ਨਾਲ ਹੀ ਠੀਕ ਕਰਨਾ ਪੇਸ਼ੈਂਟ, ਕਈ ਵਾਰ ਜੇ ਅਸੀਂ ਪਰਹੇਜ਼ ਕਰ ਲਈਏ ਤਾਂ ਬਿਨਾਂ ਦਵਾਈ ਤੋਂ ਵੀ ਠੀਕ ਹੁੰਦੇ ਆ, ਪਰ ਜੇ ਵਾਟਸ ਹੋ ਜਾਣ ਤਾਂ ਜੋ ਵੱਡੇ ਹੋ ਗਏ ਆ ਕਈ ਵਾਰ ਨਹੀਂ ਝੜਦੇ, ਤੇ ਉਹਨਾਂ ਦਾ ਅਸੀਂ ਪੰਚਕਰਮਾ ਕਰਦੇ ਹਾਂ, ਅਗਨੀਕਰਮ ਹੁੰਦਾ, ਟ੍ਰੀਟਮੈਂਟ ਉਹਦੇ ਨਾਲ ਦੀ ਨਾਲ ਕੱਟ ਦਿੰਦੇ ਹਾਂ ਉਹਨੂੰ, ਉਹ ਕਟਿੰਗ ਹੋ ਜਾਂਦੀ ਹੈ। ਇਹ ਐਲੋਪੈਥਿਕ ਜਿਹੜੀ ਸਰਜਰੀ ਹੈ, ਕਟਿੰਗ ਹੈ, ਉਸ ਤੋਂ ਸੇਫ ਹੈ ਕਿਉਂਕਿ ਇਹ ਕੋਟਰੀ ਦਾ ਕੰਮ ਵੀ ਕਰਦਾ, ਅਗਨੀਕਰਮ ਤੇ ਨਾਲ ਦੀ ਨਾਲ ਬਲੀਡਿੰਗ ਵੀ ਨਹੀਂ ਹੁੰਦੀ, ਤੇ 10-15 ਦਿਨਾਂ ਦੇ ਵਿੱਚ ਉਹਦਾ ਨਿਸ਼ਾਨ ਵੀ ਗਾਇਬ ਹੋ ਜਾਂਦਾ ਹੈ। ਇਹ ਪੰਚਕਰਮਾ ਦਾ ਸਾਡਾ ਫਾਇਦਾ ਹੈ, ਇਮੀਡੀਏਟ ਰਿਜ਼ਲਟ, ਕੋਈ ਸਾਈਡ ਇਫੈਕਟ ਨਹੀਂ, ਤੇ ਪਰਮਾਨੈਂਟ ਰਿਜ਼ਲਟ ਹੁੰਦਾ ਹੈ। ਜੇ ਕਾਰਨ ਦੂਰ ਕਰ ਦਈਏ ਤਾਂ ਰਿਜ਼ਲਟ ਪਰਮਾਨੈਂਟ ਵੀ ਮਿਲ ਜਾਂਦਾ ਹੈ
0: ਜੀ। ਤੇ ਡਾਕਟਰ ਸਾਹਿਬ, ਇੱਕ ਇੱਕ ਕਰਕੇ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ ਜੀ, ਅਗਲੀ ਅਸੀਂ ਜੋ ਫੰਗਲ ਇਨਫੈਕਸ਼ਨਸ ਦੀ ਤੁਸੀਂ ਗੱਲ ਕੀਤੀ ਹੈ, ਸੋ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਹੜੀਆਂ ਕਿਹੜੀਆਂ ਫੰਗਲ ਇਨਫੈਕਸ਼ਨਸ ਜੋ ਚਮੜੀ ਨਾਲ ਸੰਬੰਧਿਤ ਹੋ ਸਕਦੀਆਂ ਤੇ ਕਿਵੇਂ ਆਪਾਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ।
1: ਹਾਂ, ਉਹ ਫੰਗਲ ਇਨਫੈਕਸ਼ਨ ਜਿਹੜੇ ਜਿਵੇਂ ਦੱਦ ਵਗੈਰਾ ਹੋਗੀ ਵੀ ਆਪਾਂ ਸਰੀਰ ਦੀ ਇਮਿਊਨਿਟੀ ਨੂੰ ਸਟਰੋਂਗ ਕਰਨਾ, ਜੇ ਉਹ ਸਟਰੋਂਗ ਕਰ ਲਈ ਤਾਂ ਫੰਗਸ ਆਵੇ, ਭਾਵੇਂ ਬੈਕਟੀਰੀਆ ਆਵੇ, ਭਾਵੇਂ ਵਾਇਰਸ ਆਵੇ, ਆਪਣਾ ਸਰੀਰ ਸਟਰੋਂਗ ਹੋ ਗਿਆ ਤਾਂ ਸਾਰੀਆਂ ਚੀਜ਼ਾਂ ਤੋਂ ਲੜ ਲੂਗਾ। ਅਸੀਂ ਤਾਂ ਬਸ ਵਾਤ ਪਿੱਤ ਕਫ ਬੈਲੈਂਸ ਰੱਖਣ ਵਾਸਤੇ ਹੈਲਦੀ ਫੂਡ ਖਾਣਾ, ਪੁੱਠਾ ਸਿੱਧਾ ਨਹੀਂ ਖਾਣਾ। ਅੱਜ ਕੱਲ ਦੇ ਜਿਹੜਾ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਅੱਜ ਕੱਲ ਮੋਬਾਈਲ ਟੀਵੀ ਆ ਗਿਆ, ਬੱਚੇ ਕਸਰਤ ਕਰਦੇ ਨਹੀਂ, ਮੋਬਾਈਲ ਤੇ ਗੇਮਾਂ ਖੇਡੀ ਜਾਂਦੇ ਹੈ ਅੱਜ ਕੱਲ, ਤੇ ਬਜ਼ੁਰਗਾਂ ਨਾਲ ਵੀ ਬਹੁਤ ਹੋ ਰਿਹਾ ਵੀ ਰਾਤ ਨੂੰ ਦੇਰ ਰਾਤ ਤੱਕ ਟੀਵੀ, ਮੋਬਾਈਲ, ਯੂਟਿਊਬ ਇਹ ਸਭ ਦੇਖਣਾ। ਨੀਂਦ ਜਦੋਂ ਡਿਸਟਰਬ ਹੁੰਦੀ ਹੈ ਫਿਰ ਵੀ ਸਾਡੀ ਬੋਡੀ ਦੀ ਇਮਿਊਨਿਟੀ ਵੀਕ ਹੁੰਦੀ ਹੈ, ਨੀਂਦ ਬਹੁਤ ਜ਼ਰੂਰੀ ਹੈ। ਆਹਾਰ, ਨਿਦਰਾ, ਬ੍ਰਹਮਚਰਿਆ, ਇਹ 3 ਚੀਜ਼ਾਂ ਆਹ ਸਰੀਰ ਦੇ ਉਪਸਤੰਭ ਹੈ, ਇਹਨਾਂ ਨੇ ਸਰੀਰ ਨੂੰ ਬਣਾਉਣਾ। ਜੇ ਨੀਂਦ ਵੀ ਪ੍ਰੋਪਰ ਨਹੀਂ ਲਿੱਤੀ ਫਿਰ ਵੀ ਬੋਡੀ ਦੀ ਸਕਿਨ ਦੀ ਇਮਿਊਨਿਟੀ ਵੀਕ ਹੁੰਦੀ ਹੈ। ਇਹਨਾਂ ਚੀਜ਼ਾਂ ਨਾਲ ਆਪਾਂ ਇਮਿਊਨਿਟੀ ਨੂੰ ਸਟਰੋਂਗ ਕਰਾਂਗੇ, ਤੇ ਲੋੜ ਦੇ ਮੁਤਾਬਿਕ ਪੇਸ਼ੈਂਟ ਨੂੰ ਵੇਖ ਕੇ ਉਹਦੇ ਹਿਸਾਬ ਨਾਲ ਦਵਾਈ ਤੇ ਪੰਚਕਰਮਾ ਕੀਤਾ ਜਾਂਦਾ ਹੈ। ਫੰਗਸ ਇਨਫੈਕਸ਼ਨ ਪਰਮਾਨੈਂਟ ਠੀਕ ਹੁੰਦੇ ਅਸੀਂ ਵੇਖੇ ਹੈ
0: ਜੀ। ਡਾਕਟਰ ਸਾਹਿਬ, ਅਗਲੀ ਆਪਾਂ ਗੱਲ ਕਰਦੇ ਹਾਂ ਜੀ, ਜਿਹਨੂੰ ਅਸੀਂ ਆਟੋ ਇਮਿਊਨ ਡਿਸਆਰਡਰ ਵੀ ਕਹਿ ਦਿੰਦੇ ਹਾਂ, ਫੁਲਵੈਰੀ ਦੀ। ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜਾ ਵਿਟੇਲਿਗੋ ਨਾਮ ਦਾ ਜੋ ਰੋਗ ਹੈ ਜਾਂ ਫੁਲਵੈਰੀ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹਾਂ, ਕਿ ਇਹ ਰੋਗ ਕਿਉਂ ਹੋ ਜਾਂਦਾ ਹੈ ਜਾਂ ਕੀ ਹੁੰਦਾ ਇਹਦੇ ਪਿੱਛੇ ਕਾਰਨ, ਤੇ ਕਿਵੇਂ ਅਸੀਂ ਇਹਦਾ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਇਲਾਜ ਕਰ ਸਕਦੇ ਹਾਂ
1: ਜੀ? ਤੁਸੀਂ ਜਿਹੜੀ ਗੱਲ ਕੀਤੀ ਆਟੋ ਇਮਿਊਨ ਡਿਸਆਰਡਰ, ਇਹਨੂੰ ਆਟੋ ਇਮਿਊਨ ਕਿਉਂ ਕਹਿੰਦੇ ਹਾਂ? ਕਿਉਂਕਿ ਸਾਡੇ ਸਰੀਰ ਦੇ ਸੈੱਲ ਜਦੋਂ ਸਾਡੇ ਸਰੀਰ ਦਾ ਹੀ ਨੁਕਸਾਨ ਕਰਨਾ ਸ਼ੁਰੂ ਕਰ ਦੇਣ, ਉਸ ਨੂੰ ਆਟੋ ਇਮਿਊਨ ਡਿਸਆਰਡਰ ਕਹਿੰਦੇ ਆ। ਤੇ ਵਿਟੀਲੋਗੋ ਫੁਲਵੈਰੀ ਉਹਦੇ ਵਿੱਚ ਕਿਹਾ ਜਾਂਦਾ ਕਿ ਅੱਜ ਦੀ ਸਾਇੰਸ ਦੇ ਮੁਤਾਬਿਕ ਜਿਹੜੇ ਸਾਡੇ ਸਰੀਰ ਦੇ ਸਕਿਨ ਦਾ ਜਿਹੜਾ ਕਾਲਾ ਰੰਗ ਹੈ ਉਹ ਮੈਲੇਨੋਸਾਈਟਸ ਬਣਾਉਂਦੇ ਆ, ਸਕਿਨ ਦੇ ਸੈਲਸ ਹੁੰਦੇ ਆ, ਤੇ ਉਹ ਸਕਿਨ ਦੇ ਸੈਲਸ ਮੈਲੇਨੋਸਾਈਟਸ ਨੂੰ ਸਾਡੇ ਸਰੀਰ ਦੀ ਇਮਿਊਨਿਟੀ ਹੀ ਜਦੋਂ ਖਰਾਬ ਕਰਨਾ ਸ਼ੁਰੂ ਕਰਦੇ, ਮਾਰਨਾ ਸ਼ੁਰੂ ਕਰ ਦੇਵੇ, ਉਹਦੇ ਨਾਲ ਸਕਿਨ ਦਾ ਕਲਰ ਨੋਰਮਲ ਨਹੀਂ ਰਹਿੰਦਾ, ਉਹ ਵਾਈਟਿਸ਼ ਹੋ ਜਾਂਦਾ, ਤੇ ਉਹਦੇ ਨਾਲ ਉਹ ਫੁਲਵੈਰੀ ਹੁੰਦੀ ਹੈ। ਤੇ ਇਹ ਆਟੋਮਿਊਨ ਡਿਸਆਰਡਰ ਜਿਹੜੇ ਹੁੰਦੇ ਆ ਇਹਦੇ ਵਿੱਚ ਵੀ ਜਦੋਂ ਅਸੀਂ ਬੋਡੀ ਦੀ ਵਾਤ ਪਿੱਤ ਕਫ ਨੂੰ ਬੈਲੈਂਸ ਕਰਨਾ ਹੈ, ਉਹਦੇ ਕੁਛ ਆਯੁਰਵੇਦ ਵਿੱਚ ਦਵਾਈਆਂ ਆਉਂਦੀਆਂ ਬਹੁਤ ਅੱਛੀ ਦਵਾਈਆਂ ਨੇ, ਤੇ ਉਹਨਾਂ ਦਾ ਅਸੀਂ ਯੂਜ਼ ਕਰਦੇ ਹਾਂ, ਪਰ ਉਹ ਦਵਾਈਆਂ ਤੇ ਉਹ ਪਰਹੇਜ਼ ਇਹਨਾਂ ਦੇ ਨਾਲ ਨਾਲ ਬੋਡੀ

0: ਵਾਰੇ ਟ੍ਰੀਟਮੈਂਟ ਕਰਾ ਦਈਏ ਪੰਚਕਰਮਾ ਤੇ ਪੇਸ਼ੈਂਟ ਦੇ ਅੱਛੇ ਰਿਜ਼ਲਟ ਮਿਲਦੇ ਹੈ
1: ਜੀ। ਤੇ ਡਾਕਟਰ ਸਾਹਿਬ, ਇੱਕ ਹੋਰ ਸਮੱਸਿਆ ਜੋ ਔਰਤਾਂ ਦੇ ਵਿੱਚ ਹੀ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈ ਵੀ ਜਿਵੇਂ ਜਦੋਂ ਬੱਚੇ ਹੁੰਦੇ ਆ ਉਹਨਾਂ ਦੇ, ਹਨਾ, ਤਾਂ ਬੱਚੇ ਹੋਣ ਤੋਂ ਬਾਅਦ ਉਹਨਾਂ ਦੇ ਚਿਹਰੇ ਦੇ ਉੱਤੇ ਛਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਜਿਹਨੂੰ ਮਿਲਾਜ਼ਮਾ ਵੀ ਕਿਹਾ ਜਾਂਦਾ ਹੈ। ਸੋ ਇਸ ਰੋਗ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
0: ਜੀ, ਜਿਹੜੀ ਇਹ ਛਾਈਆਂ ਹੁੰਦੀਆਂ ਹੈ, ਮਿਲਾਜ਼ਮਾ ਕਹਿੰਦੇ ਹਾਂ ਅਸੀਂ ਇਹਨੂੰ, ਇਹ ਜ਼ਿਆਦਾਤਰ ਹਾਰਮੋਨਲ ਹੁੰਦਾ ਹੈ ਤੇ ਜ਼ਿਆਦਾਤਰ ਇਹ ਲੇਡੀਜ਼ ਦੇ ਵਿੱਚ ਹੁੰਦਾ ਹੈ। ਕਈ ਵਾਰ ਅਸੀਂ ਵੇਖਿਆ ਡਿਲੀਵਰੀ ਤੋਂ ਬਾਅਦ ਜਾਂ ਕਈ ਵਾਰ ਨਾ ਸਟ੍ਰੈਸ ਰਿਲੇਟਡ ਵੀ ਹੁੰਦਾ ਹੈ, ਜਿਹੜੇ ਟੈਨਸ਼ਨ ਬਹੁਤ ਲੈਂਦੇ ਆ, ਨੇਚਰ ਹੁੰਦੀ ਨਾ ਆਪਣੀ ਆਪਣੀ ਕਈਆਂ ਦੀ ਹੁੰਦੀ ਹੈ। ਤੇ ਆਯੁਰਵੇਦ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਾਤ ਦੇ ਵਧਣ ਨਾਲ ਹੁੰਦਾ ਹੈ, ਵਾਤ ਪਿੱਤ ਕਫ ਹੈ ਨਾ, ਉਹਦੇ ਚ ਵਾਤ ਤੇ ਪਿੱਤ ਇਹਨਾਂ ਕਰਕੇ ਹੁੰਦਾ ਹੈ। ਜ਼ਿਆਦਾ ਸਨਲਾਈਟ ਐਕਸਪੋਜ਼ਰ ਹੋ ਜਾਏ, ਯੂਵੀ ਐਕਸਪੋਜ਼ਰ, ਉਹਦੇ ਨਾਲ ਵੀ ਇਹ ਹੋ ਜਾਂਦਾ ਹੈ। ਤੇ ਇਹਦੇ ਵਿੱਚ ਸਾਨੂੰ ਕੀ ਕਰਨਾ, ਉਹ ਵਾਤ ਤੇ ਪਿੱਤ ਨੂੰ ਬੈਲੈਂਸ ਕਰਨਾ ਹੈ। ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਹੁਣ ਹਾਰਮੋਨਲ ਇਮਬੈਲੈਂਸ ਹੈ, ਅਸੀਂ ਤਾਂ ਆਯੁਰਵੇਦ ਦੇ ਵਿੱਚ ਨੈਚੁਰਲੀ ਹਾਰਮੋਨ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ।

0: ਲੇਡੀਜ਼ ਦੇ ਵਿੱਚ ਹੁੰਦਾ ਹੈ, ਕਈ ਵਾਰ ਅਸੀਂ ਵੇਖਿਆ ਡਿਲੀਵਰੀ ਤੋਂ ਬਾਅਦ, ਜਾਂ ਕਈ ਵਾਰ ਨਾ ਸਟ੍ਰੈਸ ਰਿਲੇਟਿਡ ਵੀ ਹੁੰਦਾ ਹੈ, ਜਿਹੜੇ ਟੈਨਸ਼ਨ ਬਹੁਤ ਲੈਂਦੇ ਆ, ਨੇਚਰ ਹੁੰਦੀ ਨਾ ਆਪਣੀ ਆਪਣੀ ਕਈਆਂ ਦੀ ਹੁੰਦੀ ਹੈ, ਤੇ ਆਯੁਰਵੇਦ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਾਤ ਦੇ ਵਧਣ ਨਾਲ ਹੁੰਦਾ ਹੈ, ਵਾਤ ਪਿਤ ਕਫ ਹੈ ਨਾ, ਉਹਦੇ ਚ ਵਾਤ ਤੇ ਪਿਤ ਇਹਨਾਂ ਕਰਕੇ ਹੁੰਦਾ ਹੈ। ਜ਼ਿਆਦਾ ਸਨਲਾਈਟ ਐਕਸਪੋਜ਼ਰ ਹੋ ਜਾਏ, ਯੂਵੀ ਐਕਸਪੋਜ਼ਰ, ਉਹਦੇ ਨਾਲ ਵੀ ਇਹ ਹੋ ਜਾਂਦਾ ਹੈ। ਤੇ ਇਹਦੇ ਵਿੱਚ ਸਾਨੂੰ ਕੀ ਕਰਨਾ ਹੈ, ਉਹ ਵਾਤ ਤੇ ਪਿਤ ਨੂੰ ਬੈਲੈਂਸ ਕਰਨਾ ਹੈ। ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਹੁਣ ਹਾਰਮੋਨਲ ਇੰਬੈਲੈਂਸ ਹੈ, ਅਸੀਂ ਤਾਂ ਆਯੁਰਵੇਦ ਦੇ ਵਿੱਚ ਨੈਚੁਰਲੀ ਹਾਰਮੋਨ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂਕਿ ਹਾਰਮੋਨ ਸਿਸਟਮ ਹੈ ਨਾ ਜਿਹੜਾ, ਜ਼ਰੂਰੀ ਨਹੀਂ ਕਿ ਹਰ ਵਾਰ ਉਹਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਹਾਰਮੋਨ ਥੈਰੇਪੀ ਦੇਣੀ ਪਵੇ। ਆਯੁਰਵੇਦ ਕਹਿੰਦਾ, ਵੈਸੇ ਵੀ ਵੇਖਿਆ ਕਿ ਹਾਰਮੋਨਸ ਜਿਹੜੇ ਹੈ ਨਾ, ਉਹ ਫੀਡਬੈਕ ਮਕੈਨਿਜ਼ਮ ਨਾਲ ਵੀ ਸੈੱਟ ਹੋ ਜਾਂਦੇ ਹੈ। ਅਸੀਂ ਲਾਈਫ ਸਟਾਈਲ ਡਿਸਆਰਡਰ ਹੈਗਾ, ਲੈਕ ਆਫ ਐਕਸਰਸਾਈਜ਼ ਹੈ, ਸਟ੍ਰੈਸ ਬਹੁਤ ਲੈ ਰਹੇ ਹੈ, ਨੀਂਦ ਘੱਟ ਆ ਰਹੀ ਹੈ, ਪੁੱਠਾ ਸਿੱਧਾ ਜ਼ਿਆਦਾ ਖਾ ਰਹੇ ਹੈ, ਤੇ ਇਹ ਸਾਰਾ ਕੁਝ ਜੇ ਆਪਾਂ ਦੂਰ ਕਰੀਏ, ਉਹਨਾਂ ਨੇ ਥੋੜੀ ਕੌਂਸਲਿੰਗ ਕਰਦੇ ਹਾਂ ਪਿਆਰ ਨਾਲ, ਤੇ ਕੁਛ ਸਾਡੇ ਪੰਚਕਰਮਾ ਦੇ ਟ੍ਰੀਟਮੈਂਟ ਹੁੰਦੇ ਆ, ਕੇਰਲਾ ਦੇ ਵਿੱਚ ਬੜਾ ਅੱਛਾ ਐਡਵਾਂਸ ਕੀਤਾ ਹੈ। ਸ਼ਾਲੀ ਸ਼ਸ਼ਟਿਕ ਪਿੰਡ ਸਵੇਦ ਹੁੰਦਾ ਇੱਕ ਫੇਸ ਦੇ ਉੱਤੇ ਨਾ, ਕੁਛ ਸਪੈਸ਼ਲ ਚਾਵਲ ਆਉਂਦੇ ਆ, ਉਹਨਾਂ ਨੂੰ ਜੜੀ ਬੂਟੀਆਂ ਦੇ ਵਿੱਚ ਡਬੋ ਕੇ ਉਹਦੀ ਫੇਸ ਦੇ ਉੱਤੇ ਪੋਟਲੀ, ਛੋਟੀ ਛੋਟੀ ਪੋਟਲੀ ਬਣਾ ਕੇ ਸਿਕਾਈ ਕੀਤੀ ਜਾਂਦੀ ਹੈ, ਫੇਸ਼ੀਅਲ ਦੀ ਤਰ੍ਹਾਂ ਉਹਦਾ ਨਾ ਇੱਕ ਘੰਟੇ ਦਾ ਪ੍ਰੋਸੈਸ ਹੁੰਦਾ। ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਿਆ ਫੇਸ ਦੇ ਵਾਤ ਪਿਤ ਕਫ ਦਾ, ਤੇ ਉਹ ਵੀ ਕਰਦੇ ਹਾਂ ਅਸੀਂ। ਇਸ ਤਰ੍ਹਾਂ ਕੁਛ ਦਵਾਈਆਂ ਨੇ ਤੇ ਕੁਛ ਪ੍ਰੀਕੋਸ਼ਨਸ ਤੇ ਕੁਛ ਪਰਹੇਜ਼ ਤੇ ਕੁਛ ਪੰਚਕਰਮਾ, ਇਹਨਾਂ ਨਾਲ ਅੱਛਾ ਰਿਜ਼ਲਟ ਮਿਲਦਾ।
1: ਡਾਕਟਰ ਸਾਹਿਬ, ਇੱਕ ਹੋਰ ਬਿਮਾਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਚਮੜੀ ਦੀ, ਜੋ ਜੁੱਤੇ ਜ਼ਿਆਦਾ ਪਾਉਂਦੇ ਆਪਾਂ, ਜਾਂ ਕਹਿ ਲਈਏ ਵੀ ਬੰਦ ਜੁੱਤੇ ਪਾਉਣ ਦੇ ਨਾਲ, ਜਾਂ ਵੱਡੀ ਉਮਰ ਦੇ ਵਿੱਚ ਜਾ ਕੇ ਹੋ ਜਾਂਦਾ ਵੀ ਜੋੜਾ ਜੁੱਤੀ ਪੈਰ 'ਚ ਆਉਣੋ ਹਟ ਜਾਂਦਾ, ਜਾਂ ਪੈਰ ਦਾ ਢਾਂਚਾ ਬਦਲ ਜਾਂਦਾ, ਭੌਰੀ ਕਹਿ ਦਿੰਦੇ ਹਾਂ ਜਿਹਨੂੰ ਅਸੀਂ, ਹੈ ਨਾ। ਅਕਸਰ ਬਜ਼ੁਰਗ ਜਿਹੜੇ ਅਸੀਂ ਦੇਖਦੇ ਹਾਂ ਵੀ ਕੱਢਦੇ ਹੁੰਦੇ ਆ ਭੌਰੀ ਉਹਦੇ ਵਿੱਚੋਂ, ਤੇ ਕਈ ਕਹਿ ਦਿੰਦੇ ਆ ਵੀ ਨਹੀਂ ਨਹੀਂ ਇਹਨੂੰ ਛੇੜਨਾ ਨਹੀਂ ਚਾਹੀਦਾ। ਸੋ ਇਸ ਬਾਰੇ ਵੀ ਜਾਣਕਾਰੀ ਦਿਓ ਵੀ ਕੀ ਸਹੀ ਤਰੀਕਾ ਹੈ ਇਸ ਤੋਂ ਬਚਾਅ ਕਰਨ ਦਾ। ਜੀ
0: ਜੀ, ਭੌਰੀ ਜਿਹੜਾ ਹੈਗਾ ਇਹਦਾ ਰਿਜ਼ਲਟ ਤੇ ਇਲਾਜ ਆਯੁਰਵੇਦ ਵਿੱਚ ਬੜਾ ਅੱਛਾ ਹੈਗਾ, ਅਗਨੀਕਰਮ ਹੈਗਾ। ਨਹੀਂ ਤਾਂ ਦੇਖੋ ਆਪਣੇ ਕੋਲ ਕੀ ਆਪਸ਼ਨ ਹੈ, ਜਾਂ ਤਾਂ ਅਸੀਂ ਇੱਕ ਕੋਰਨ ਕਹਿ ਪਾਉਂਦੀ ਹੈ ਉਹ ਲਾਉਂਦੇ ਆ ਕੁਛ ਮਰੀਜ਼, ਉਹਦੇ ਨਾਲ ਕੀ ਹੁੰਦਾ ਆਸ ਪਾਸ ਦੀ ਸਕਿਨ ਵੀ ਖਰਾਬ ਹੋ ਜਾਂਦੀ ਹੈ ਤੇ ਰੀਅਕਰੈਂਸ ਹੈ, ਬਾਰ ਬਾਰ ਹੁੰਦਾ। ਦੂਜਾ ਆਪਸ਼ਨ ਕੀ ਹੁੰਦਾ ਹੈ ਕਿ ਉਹਨੂੰ ਕੱਟ ਦਿੰਦੇ ਹੈ ਪਰ ਉਹ ਫਿਰ ਬਾਰ ਬਾਰ ਹੋਈ ਜਾਂਦਾ, ਕਿਉਂ? ਕਿਉਂਕਿ ਉਹਦੀ ਜਿਹੜੀ ਕੈਪ ਹੈ ਪਿੱਛੇ, ਜਿਹੜੀ ਉਹਦੇ ਪਿੱਛੇ ਉਹਦਾ ਜਿੱਥੋਂ ਉਹ ਵਾਪਸ ਬਣ ਰਿਹਾ ਉਹ ਖਤਮ ਨਹੀਂ ਹੁੰਦੀ। ਤੇ ਤੀਜਾ ਆਪਸ਼ਨ ਹੁੰਦਾ ਅਸੀਂ ਇਹਨੂੰ ਕਟਵਾ ਦਿੰਦੇ ਹਾਂ, ਉਹ ਸਰਜੀਕਲ ਪ੍ਰੋਸੀਜਰ ਹੈ, ਉਹਦੇ ਵਿੱਚ ਖੂਨ ਵੀ ਨਿਕਲਦਾ, ਜ਼ਖਮ ਹੋ ਜਾਂਦਾ, ਉਹ ਵੀ ਬੜਾ ਔਖਾ ਟ੍ਰੀਟਮੈਂਟ ਹੈ। ਇਹਦਾ ਸਾਡੇ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਹੈਗਾ, ਉਹਨੂੰ ਕਹਿੰਦੇ ਹਾਂ ਅਗਨੀਕਰਮ। ਇਹਦੇ 'ਚ ਕੀ ਕਰਦੇ ਹਾਂ, ਸਪੈਸ਼ਲ ਇੱਕ ਰੋਡ ਹੁੰਦੀ ਹੈ ਸਾਡੇ ਕੋਲ, ਅਲੱਗ ਅਲੱਗ ਸ਼ੇਪਸ ਦੀਆਂ ਹੁੰਦੀਆਂ, ਪੇਸ਼ੈਂਟ ਦੀ ਭੋਰੀ ਦੇ ਹਿਸਾਬ ਨਾਲ ਉਹਨੂੰ ਰੈੱਡ ਹੋਟ ਕਰਕੇ ਸਪੈਸ਼ਲ ਮੈਟਲਸ ਦੀਆਂ ਹੁੰਦੀਆਂ, ਪੰਚ ਧਾਤੂ, ਸਪਤ ਧਾਤੂ, ਇਸ ਤਰ੍ਹਾਂ ਸਪੈਸ਼ਲ ਹੁੰਦੀਆਂ, ਤੇ ਉਹ ਸਾਡੇ ਕੋਲ ਇੱਥੇ ਸਰਕਾਰੀ 'ਚ ਵੀ ਹੈਗੀਆਂ, ਅਸੀਂ ਇੱਥੇ ਕਰਦੇ ਹਾਂ, ਤੇ ਉਸ ਦੇ ਨਾਲ ਉਸ ਕੋਰ ਨੂੰ ਜਲਾ ਦਿੱਤਾ ਜਾਂਦਾ ਹੈ, ਤੇ ਜਦੋਂ ਤੱਕ ਉਹ ਡੈਡ ਸਕਿਨ ਹੈ ਉਹ ਜਲ ਵੀ ਰਿਹਾ ਤਾਂ ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੇ ਕੋਈ ਦਿੱਕਤ ਆ ਰਹੀ ਹੈ, ਤੇ ਉਹ ਤਰੀਕੇ ਨਾਲ ਕੀਤਾ ਜਾਂਦਾ ਹੈ, ਤੇ ਜਦੋਂ ਉਹਦੀ ਜੇ ਆਪਾਂ ਅੱਛੀ ਤਰੀਕੇ ਨਾਲ ਕਰ ਸਕੇ ਹਾਂ ਤੇ ਜੇ ਉਹਦੀ ਕੋਰਨ ਕੈਪ ਵੀ ਮੱਚ ਗਈ ਫਿਰ ਉਹ ਰੀਅਕਰੈਂਸ ਨਹੀਂ ਹੁੰਦੀ ਤੇ ਉਹਦੇ 'ਚ ਕੋਈ ਜ਼ਖਮ ਵੀ ਨਹੀਂ ਹੁੰਦਾ, ਪੇਸ਼ੈਂਟ ਜਿਹੜਾ ਲੰਗੜਾਉਂਦਾ ਹੋਇਆ ਆਉਂਦਾ ਹੈ ਆਰਾਮ ਨਾਲ ਵਧੀਆ ਤੁਰ ਕੇ ਜਾਂਦਾ ਹੈ, ਖੁਸ਼ ਖੁਸ਼ ਜਾਂਦਾ, ਕੋਈ ਦਿੱਕਤ ਨਹੀਂ ਆਉਂਦੀ, ਕੋਈ ਜ਼ਖਮ ਨਹੀਂ ਹੁੰਦਾ, ਤੇ ਰੀਅਕਰੈਂਸ ਦੇ ਚਾਂਸਿਸ ਬਹੁਤ ਘੱਟ ਹੈ ਜੇ ਉਹ ਪ੍ਰੋਪਰ ਤਰੀਕੇ ਨਾਲ ਹੋ ਗਈ ਹੈ ਤਾਂ। ਕਈ ਵਾਰ ਦੋ ਜਾਂ ਤਿੰਨ ਸਿਟਿੰਗ ਕਰਨੀ ਪੈਂਦੀਆਂ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਤੇ ਡੂੰਘੀ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੇ ਚੱਲਦੇ ਚੱਲਦੇ ਕੋਈ ਸੰਦੇਸ਼ ਅੱਜ ਦੇ ਇਸ ਪ੍ਰੋਗਰਾਮ ਨੂੰ ਸਮੇਟਦੇ ਹੋਏ ਸਾਡੇ ਸਰੋਤਿਆਂ ਨੂੰ ਕੀ ਦੇਣਾ ਚਾਹੋਗੇ?
0: ਦੇਖੋ ਜੀ, ਮੈਂ ਤਾਂ ਪਿਛਲੇ 10-15 ਸਾਲ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਹੀ ਦੱਸਣਾ ਚਾਹੂੰਗਾ ਕਿ ਮੈਂ ਇੱਕ ਚੀਜ਼ ਵੇਖੀ ਹੈ, ਆਪਾਂ ਸੁਣਿਆ ਵੀ ਹੈਗਾ, ਪਹਿਲਾ ਸੁੱਖ ਨਿਰੋਗੀ ਕਾਇਆ, ਤੇ ਇਹ ਸੱਚ ਵੀ ਹੈ, ਮੈਂ ਵੇਖ ਰਿਹਾ। ਤੇ ਜੇ ਆਪਣੇ ਆਪ ਤੰਦਰੁਸਤ ਹੈਗੇ ਆ ਨਾ, ਤਾਂ ਅਸੀਂ ਹਰ ਚੀਜ਼ ਦਾ ਇੰਜੋਏ ਕਰ ਸਕਦੇ ਹਾਂ। ਜੇ ਸਾਨੂੰ ਇੱਕ ਛੋਟਾ ਜਿਹਾ ਦੰਦ ਦਾ ਦਰਦ ਹੋ ਗਿਆ, ਇੱਕ ਛੋਟੀ ਜਿਹੀ ਪ੍ਰੋਬਲਮ ਵੀ ਹੋ ਗਈ ਨਾ, ਉਹ ਸਾਨੂੰ ਆਰਾਮ ਨਾਲ ਖੁਸ਼ ਨਹੀਂ ਰਹਿਣ ਦਿੰਦੀ, ਤੇ ਉਸ ਤੋਂ ਵੱਡਾ ਦੁੱਖ ਕੀ ਹੁੰਦਾ ਜੇ ਅਸੀਂ ਆਪ ਆਪਣੇ ਕਰਮਾਂ ਕਰਕੇ, ਆਪਣੇ ਖਾਣ ਪੀਣ ਕਰਕੇ, ਆਪਣੇ ਰਹਿਣ ਸਹਿਣ ਕਰਕੇ ਆਪਣੇ ਆਪ ਨੂੰ ਬਿਮਾਰ ਕਰ ਰਹੇ ਹਾਂ, ਉਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ? ਇਸ ਕਰਕੇ ਮੈਂ ਇਹੀ ਕਹੂੰਗਾ ਕਿ ਆਪਣੇ ਖਾਣ ਪੀਣ ਨੂੰ, ਆਪਣੇ ਲਾਈਫ ਸਟਾਈਲ ਨੂੰ, ਆਪਣੇ ਮੈਂਟਲ ਸਟ੍ਰੈਸ ਨੂੰ ਕੰਟਰੋਲ ਕਰਕੇ ਆਪਣੇ ਆਪ ਨੂੰ ਘੱਟ ਤੋਂ ਘੱਟ ਅਸੀਂ ਆਪ ਤਾਂ ਨਾ ਬਿਮਾਰ ਕਰੀਏ, ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਸਾਰਿਆਂ ਨੂੰ।
1: ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਦੇ ਲਈ।
0: ਜੀ, ਮੈਂ ਵੀ ਮੈਡਮ ਤੁਹਾਡਾ ਤੇ ਆਕਾਸ਼ਵਾਣੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ, ਤੇ ਮੇਰੇ ਮਨ ਦੇ ਵਿਚਾਰ ਜਿਹੜੇ ਮੈਂ ਸਾਰਿਆਂ ਨੂੰ ਉੱਥੇ ਦੱਸਦਾ ਰਹਿਣਾ, ਇੱਕ ਥਾਂ ਤੇ ਬੈਠ ਕੇ ਸਾਰਿਆਂ ਨੂੰ ਦੱਸਣ ਦਾ ਮੈਨੂੰ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ ਜੀ।
1: ਜੀ, ਤੇ ਵਿਸ਼ੇਸ਼ ਸਹਿਯੋਗ ਦੇ ਲਈ ਵਿਜੇ ਲਕਸ਼ਮੀ ਜੀ ਦਾ ਧੰਨਵਾਦ ਕਰਦੇ ਹੋਏ, ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ
2: ਬਲਜੀਤ ਸ਼ਰਮਾ ਜੀ ਦਾ
1: ਧੰਨਵਾਦ ਕਰਦੇ ਹੋਏ, ਤੁਹਾਡੇ ਤੋਂ ਆਗਿਆ ਚਾਹਾਂਗੀ ਪ੍ਰੋਗਰਾਮ ਸਮਾਪਤ ਕਰਨ ਦੀ। ਨਮਸਕਾਰ।
3: ਤੁਸੀਂ ਸੁਣ ਰਹੇ ਸੀ ਸਿਲਸਿਲਾ ਸਿਹਤ ਸੰਭਾਲ ਦੇ ਅੰਤਰਗਤ ਆਯੁਰਵੇਦ ਰਾਹੀਂ ਚਮੜੀ ਦੇ

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ। ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਪ੍ਰਭਗਿੱਲ ਦੀ ਆਵਾਜ਼ ਵਾਲੇ ਇਸ ਗੀਤ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਸੰਪੂਰਨ ਕਰਨ ਦੀ ਦਿਵਾ ਗਿਆ। ਖੁਸ਼ ਰਹੋ, ਰੱਬ ਰਾਖਾ।
1: ਪ੍ਰੋਗਰਾਮ ਘਰ ਪਰਿਵਾਰ।
0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਸਮਾਂ 1:09 ਤੇ 50 ਸਕਿੰਟ ਹੋ ਚੁੱਕੇ ਨੇ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਸਮਾਂ 1:15 ਹੋ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

0: فرمائش.
1: ਸਵਾਗਤ ਹੈ ਜੀ ਸਾਰੇ ਹੀ ਦੋਸਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ. ਮੈਂ ਗੁਰਦੀਪ ਗਿੱਲ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ. ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਫ਼ਤਾਵਾਰੀ ਸਿਲਸਿਲਾ ਜ਼ਾਇਕਾ ਲੈ ਕੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੇ ਹਾਂ. ਪ੍ਰੋਗਰਾਮ ਜ਼ਾਇਕੇ ਦੇ ਵਿੱਚ ਦੋਸਤੋ ਤੁਸੀਂ ਸਾਰੇ ਵੀ ਸ਼ਾਮਿਲ ਹੋ ਸਕਦੇ ਹੋ. ਆਪਦੇ ਘਰ ਦੇ ਵਿੱਚ ਕੋਈ ਬਹੁਤ ਹੀ ਸਵਾਦਿਸ਼ਟ ਅਗਰ ਤੁਸੀਂ ਭੋਜਨ ਬਣਾਉਣੇ ਹੋ, ਕੋਈ ਵੀ ਰੈਸਪੀ ਭੋਜਨ ਬਣਾਉਣ ਦੀ ਵਿਧੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ. 0164-2240-331 ਨੰਬਰ ਡਾਇਲ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ. ਸੋ 0164-2240-331 ਨੰਬਰ ਮੈਂ ਫਿਰ ਤੋਂ ਦੱਸਦੀ ਹਾਂ ਕਿ ਤੁਸੀਂ ਫਟਾਫਟ ਡਾਇਲ ਕਰਨਾ ਅਤੇ ਆਪਣੇ ਮਨਪਸੰਦ ਕਿਸੇ ਵੀ ਭੋਜਨ ਨੂੰ ਜਾਂ ਫਿਰ ਜੋ ਵੀ ਤੁਸੀਂ ਭੋਜਨ ਬਣਾਉਂਦੇ ਹੋ ਤੁਹਾਨੂੰ ਬੜਾ ਵਧੀਆ ਲੱਗਦਾ ਅਤੇ ਉਹ ਸਿਹਤ ਦੇ ਲਈ ਫਾਇਦੇਮੰਦ ਵੀ ਹੈ ਤਾਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ. ਸੋ ਜਦੋਂ ਤੱਕ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ ਉਦੋਂ ਤੱਕ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ.

0: ਦੋਸਤੋ, ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਸਮਾਂ 1:18 ਦਾ ਹੋ ਚੁੱਕਿਆ। ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਅੰਤਰਗਤ ਜ਼ਾਇਕਾ। ਦੋਸਤੋ, ਫੋਨ ਕਾਲ ਦੀ ਉਡੀਕ ਅਸੀਂ ਕਰ ਰਹੇ ਸੀ, 0164-242-3331 ਨੰਬਰ ਡਾਇਲ ਕਰਕੇ ਭੈਣਾਂ ਸਾਡੇ ਨਾਲ ਜੁੜ ਸਕਦੀਆਂ ਅਤੇ ਕੋਈ ਵੀ ਰੈਸਪੀ ਸਾਡੇ ਨਾਲ ਸਾਂਝੀ ਕਰ ਸਕਦੀਆਂ। ਸੋ ਆਓ ਦੇਖਦੇ ਹਾਂ ਜੀ, ਅੱਜ ਸਾਡੀ ਭੈਣ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਕਾਲ ਲਗਾ ਚੁੱਕੇ ਨੇ ਅਤੇ ਕਿਹੜੀ ਰੈਸਪੀ ਸਾਨੂੰ ਅੱਜ ਦੱਸਣਗੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ
0: ਜੀ। ਸਤਿ ਸ਼੍ਰੀ ਅਕਾਲ ਭੈਣੇ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਹਾਂਜੀ,
0: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ? ਆਪਣਾ ਨਾਮ ਦੱਸ ਦਿਓ ਸਰੋਤੇ।
1: ਮੈਮ, ਨਰਵਾਣਾ ਰੋਡ ਦਸ਼ਮੇਸ਼ ਨਗਰ ਤੋਂ ਰਾਣੀ ਬੋਲ ਰਹੀ ਹਾਂ। ਤੁਹਾਡੀ ਆਵਾਜ਼ ਬਹੁਤ ਲੋ ਆ ਰਹੀ ਹੈ ਮੈਮ।
0: ਮੇਰੀ ਆਵਾਜ਼ ਘੱਟ ਆ ਰਹੀ ਹੈ?
1: ਹਾਂਜੀ,
0: ਹੁਣ ਆ ਰਹੀ ਹੈ?
1: ਥੋੜਾ ਜਿਹਾ
0: ਘੱਟ ਆਉਂਦੀ ਹੈ? ਚਲੋ,
1: ਹਾਂਜੀ ਹਾਂ,
0: ਸਮਝ ਮਾੜੀ ਮੋਟੀ ਤਾਂ ਆਉਂਦੀ ਹੋਊਗੀ।
1: ਹਾਂ, ਇਹ ਤਾਂ ਤੇ
0: ਠੀਕ ਹੈ। ਹੋਰ ਠੀਕ ਠਾਕ ਹੋ?
1: ਹੋਰ ਮੈਮ, ਹਾਂਜੀ ਹਾਂਜੀ, ਬਹੁਤ ਵਧੀਆ। ਤੁਸੀਂ ਦੱਸੋ ਕਿਵੇਂ ਹੋ?
0: ਬਹੁਤ ਵਧੀਆ। ਤੇ ਹੋਰ ਪਰਿਵਾਰ ਸੁੱਖ ਸਾਂਦਾ?
1: ਹਾਂਜੀ ਮੈਮ, ਬਹੁਤ ਵਧੀਆ ਪਰਿਵਾਰ।
0: ਚਲੋ, ਬਹੁਤ ਵਧੀਆ ਗੱਲ ਹੈ। ਤੇ ਫਿਰ ਅੱਜ ਰਾਣੀ ਕੀ ਦੱਸੋਗੇ ਤੁਸੀਂ ਪ੍ਰੋਗਰਾਮ ਦੇ ਵਿੱਚ?
1: ਮੈਮ, ਕੱਦੂ ਆ ਰਹੇ ਹੈਗੇ ਸੀਜ਼ਨ ਚ ਜ਼ਿਆਦਾ ਹੀ ਹੈ ਨਾ?
0: ਹਾਂਜੀ ਹਾਂਜੀ।
1: ਤੇ ਬੱਚੇ ਵੈਸੇ ਖਾਂਦੇ ਵੀ ਨਹੀਂ ਹੈਗੇ ਕੱਦੂ।
0: ਹਾਂ, ਜੇ ਸਬਜ਼ੀ ਬਣਾਈਏ ਰੋਜ਼ ਰੋਜ਼ ਤਾਂ ਬੜੀ ਫਾਇਦੇਮੰਦ ਹੈ ਵੈਸੇ ਆਪਣੀ ਸਿਹਤ ਦੇ ਲਈ ਕੱਦੂ।
1: ਹੈ ਤਾਂ ਸਹੀ ਮੈਮ, ਬੱਚਿਆਂ ਨੂੰ ਨਹੀਂ ਪਤਾ ਇਸ ਗੱਲ
0: ਹਾਂ,
1: ਦਾ।
0: ਪਰ ਹਾਂ, ਬੱਚਿਆਂ ਨੂੰ ਇਹ ਹੁੰਦਾ ਵੀ
1: ਨਹੀਂ
0: ਰੋਜ਼।
1: ਅੱਜ ਕੱਲ ਦੇ
0: ਜੀ ਬਿਲਕੁਲ।
1: ਤੇ ਮੈਮ, ਕੱਦੂ ਦਾ ਹਲਵਾ ਬਣਾ ਲਓ।
0: ਅੱਛਾ, ਵੀ ਜੇ ਸਬਜ਼ੀ ਨਹੀਂ ਖਾਂਦੇ ਤਾਂ ਹਲਵਾ ਬਣਾ ਸਕਦੇ ਆ?
1: ਹਾਂਜੀ ਹਾਂ, ਹਲਵਾ ਵੀ ਖਾ ਲੈਣਗੇ, ਖੀਰ ਵੀ ਖਾ ਲੈਣਗੇ, ਬਰਫੀ ਵੀ ਖਾ ਲੈਣਗੇ।
0: ਵਾਹ ਜੀ ਵਾਹ, ਕੀ ਬਾਤ ਹੈ! ਤਾਂ ਸਾਨੂੰ ਤੁਸੀਂ ਕਿਹੜੀ ਰੈਸਪੀ ਤਿੰਨਾਂ ਚੋਂ ਦੱਸੋਗੇ ਜਾਂ ਫਿਰ ਤਿੰਨੋਂ ਹੀ ਦੱਸ ਦਿਓ ਫਟਾਫਟ?
1: ਮੈਮ, ਕੱਦੂ ਦਾ ਹਲਵਾ ਬਣਾਉਣਾ, ਬਰਫੀ ਬਣਾਉਣੀ ਹੈ, ਖੀਰ ਬਣਾਉਣੀ ਹੈ, ਸੇਮ ਵੀ ਪ੍ਰੋਸੈਸ ਹੈਗਾ।

0: ਹਾਂਜੀ ਦੱਸੋ।
1: ਵੀ ਜਿਵੇਂ ਆਪਾਂ ਹੁਣ ਕੱਦੂਕਸ ਕਰ ਲਿਆ ਹਨਾ, ਉਹਨਾਂ ਨੂੰ ਨਿਚੋੜ ਲਓ ਕੱਦੂ ਨੂੰ।
0: ਠੀਕ ਹੈ
1: ਵੀ ਜਿਵੇਂ ਅੱਧਾ ਕਿਲੋ ਹੈਗਾ ਲੌਕੀ ਜਾਂ ਕੱਦੂ ਕੁਛ ਵੀ ਹੈਗਾ,
0: ਹਾਂਜੀ, ਪਹਿਲਾਂ ਛਿੱਲਣਾ
1: ਤੇ
0: ਹਨਾ।
1: ਹਾਂ ਛਿੱਲ ਕੇ ਤੇ ਇਹਨਾਂ ਨੂੰ ਵੀ ਕੱਦੂਕਸ ਕਰ ਲਓ ਤੇ ਨਿਚੋੜ ਲਓ।
0: ਠੀਕ ਹੈ,
1: ਨਿਚੋੜ ਕੇ ਤੇ ਵੀ ਜਿਵੇਂ ਆਪਾਂ ਨੂੰ ਵੀ ਥੋੜਾ ਜਿਹਾ ਘਿਓ ਪਾ ਕੇ ਤੇ ਉਹਨੂੰ ਫਰਾਈ ਕਰ ਲਓ।
0: ਠੀਕ ਹੈ,
1: ਬਰੀਕ ਕੱਦੂਕਸ ਤੇ ਬਰੀਕ ਕਰੋ ਨਾ, ਬਿਲਕੁਲ ਹੀ ਬਰੀਕ ਹੈ ਨਾ।
0: ਠੀਕ ਹੈ। ਇਹਦੇ ਵਿੱਚ ਬੀਜ ਹੁੰਦੇ ਆ, ਕਈ ਵਾਰੀ ਉਹ ਕੱਢ ਦੇਣੇ ਆ ਜਾਂ ਫਿਰ ਲੈਣਾ ਹੀ
1: ਨਹੀਂ,
0: ਕੱਚੂ ਆ,
1: ਬੀਜ ਨਹੀਂ
0: ਕੱਚੇ
1: ਹੁੰਦੇ
0: ਆ,
1: ਮੈਮ, ਲਓ ਹੀ ਕੱਚਾ ਕੱਚਾ
0: ਕੱਚਾ ਵੀ। ਹਾਂ ਠੀਕ ਹੈ।
1: ਤੇ ਉਦੋਂ ਬਾਅਦ ਉਹਨੂੰ ਵੀ ਇਹਦਾ ਫਰਾਈ ਕਰਕੇ, ਤੇ ਉਦੋਂ ਬਾਅਦ ਵੀ ਜੇ ਤਾਂ ਤੁਸੀਂ ਡਰਾਈ ਫਰੂਟ ਵਗੈਰਾ ਕੁਛ ਵੀ ਪਾ ਲਓ ਹਨਾ ਉਹ ਚ, ਤੇ ਵੀ ਜਦੋਂ ਵੀ ਜਮਾ ਫਰਾਈ ਹੋ ਗਿਆ ਤੇ ਉਦੋਂ ਬਾਅਦ ਵੀ ਥੋੜਾ ਜਿਹਾ ਆਟਾ ਅਲੱਗ ਤੋਂ ਭੁੰਨ ਕੇ ਥੋੜਾ ਜਿਹਾ ਉਹ ਪਾ ਲਓ ਵਿੱਚ ਉਹਦੇ।
0: ਅਲੱਗ ਭੁੰਨਣਾ ਆਟਾ ਘਿਓ ਚ?
1: ਹਾਂਜੀ ਹਾਂ, ਥੋੜੇ ਜਿਹੇ ਘਿਓ ਚ।
0: ਠੀਕ ਹੈ।
1: ਇਹ ਤਾਂ ਮਾੜਾ ਜਿਹਾ ਪਊਗਾ ਘਿਓ ਕੱਦੂ ਚ ਤਾਂ, ਤੇ ਆਟੇ ਚ ਵੀ ਆਟੇ ਦੇ ਬਰਾਬਰ ਦਾ ਹੀ ਪਊਗਾ ਹਨਾ।
0: ਜਿਵੇਂ ਆਪਾਂ ਆਮ ਹਲਵਾ ਬਣਾਉਣੇ ਆ
1: ਹਾਂਜੀ ਹਾਂ, ਤੇ ਉਦੋਂ ਬਾਅਦ ਵੀ ਥਾਲੀ ਚ ਘਿਓ ਲਾ ਕੇ ਤੇ ਉਹਨੂੰ ਉਹ ਕਰ ਲਓ, ਵੀ
0: ਮਿਕਸ
1: ਬਰਫੀ
0: ਕਰ।
1: ਬਣ ਜੂਗੀ ਕੱਟ ਲਓਗੇ ਤਾਂ ਹਨਾ।
0: ਅੱਛਾ ਠੀਕ ਹੈ।
1: ਤੇ ਜੇ ਥੋੜਾ ਜਿਹਾ ਲੂਜ ਬਣਾਉਣਾ ਤਾਂ ਫਿਰ ਵੀ ਹਲਵਾ ਹੀ ਬਣਾਉਣਾ ਹੈ ਤਾਂ ਫਿਰ ਥੋੜਾ ਜਿਹਾ ਦੁੱਧ ਪਾ ਲਓ ਚ, ਡਰਾਈ ਫਰੂਟ ਵਗੈਰਾ ਉਵੇਂ ਹੀ ਪ੍ਰੋਸੈਸ ਦੀ ਚੀਨੀ ਵਗੈਰਾ।
0: ਠੀਕ ਹੈ।
1: ਹਾਂਜੀ, ਤੇ ਜੇ ਖੀਰ ਬਣਾਉਣੀ ਹੈ ਵੀ ਹਲਕੀ ਜਿਹੀ ਚੌਲਾਂ ਦੀ ਕਣੀ ਭਿਓ ਦੋ ਵਿੱਚ ਹੀ, ਉਹ ਪਾ ਦਿਓ ਕੱਦੂ ਵੀ ਗ੍ਰੈਂਡ ਕਰਕੇ।
0: ਹਾਂਜੀ
1: ਹਾਂਜੀ ਹਾਂ, ਤੇ
0: ਅੱਛਾ।
1: ਜੇ ਕੋਫਤੇ ਬਣਾਉਣੇ ਤਾਂ ਕੋਫਤੇ ਤਾਂ ਆਪਾਂ ਬਣਾ ਹੀ ਲੈਂਦੇ ਆ ਨਾ ਆਪਣੇ,
0: ਹਾਂ ਨਹੀਂ,
1: ਉਵੇਂ ਵੀ
0: ਜਿਹੜੀ
1: ਸੌਸ
0: ਖੀਰ
1: ਨਾਲ
0: ਦੀ।
1: ਬੱਚਿਆਂ ਨੂੰ ਉਹ ਵੀ ਖਵਾ ਸਕਦੇ ਆਪਾਂ ਕੱਦੂ ਦੇ ਕੋਫਤੇ ਬਣਾ ਕੇ।
0: ਠੀਕ ਹੈ। ਜਿਹੜੀ ਖੀਰ ਦੀ ਰੈਸਪੀ ਤੁਸੀਂ ਦੱਸ ਰਹੇ ਸੀਗੇ,
1: ਹਾਂਜੀ,
0: ਉਹਦੇ ਵਿੱਚ ਚੌਲ ਵੀ ਪਾਉਣੇ ਆ ਨਾਲ?
1: ਚੌਲ ਮੈਮ ਭਿਓ ਕੇ ਰੱਖ ਦੋ ਪਹਿਲਾਂ, ਵੀ ਜਿਵੇਂ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਭਿਓ ਤੇ ਚੌਲਾਂ ਨੂੰ ਹਨਾ, ਤੇ ਉਹਨਾਂ ਨੂੰ ਮਸਲ ਦੋ, ਬਿਲਕੁਲ ਹੀ ਬਰੀਕ ਹੋ ਜਾਣਗੇ ਉਹ, ਕੱਦੂਆਂ 'ਚ ਸ਼ਾਮਿਲ ਹੋ ਜਾਣਗੇ।
0: ਅੱਛਾ ਠੀਕ ਹੈ।
1: ਹਾਂਜੀ, ਤੇ ਫੇਰ ਵੀ ਦੁੱਧ ਨੂੰ ਉਬਾਲਾ ਦਵਾ ਕੇ ਤੇ ਕੱਦੂ ਉਹਦੇ ਵਿੱਚ ਪਹਿਲਾਂ ਵੀ ਜਿਵੇਂ ਆਪਾਂ ਡਰਾਈ ਉਹਨੂੰ ਉਹ ਕਰਿਆ ਹੈਗਾ, ਫਰਾਈ ਕੀਤਾ ਹੈ ਨਾ ਕੱਦੂ ਨੂੰ,
0: ਜੀ
1: ਤੇ ਬਸ ਉਹ
0: ਹਾਂਜੀ
1: ਚੌਲਾਂ ਦੇ ਨਾਲ ਹੀ ਉਹ ਕੱਦੂ ਪਾ ਦਿਓ,
0: ਠੀਕ ਹੈ।
1: ਤੇ ਬਾਕੀ ਡਰਾਈ ਫਰੂਟ ਪਾ ਲਓ ਹਨਾ।
0: ਦੁੱਧ ਉੱਤੋਂ ਦੀ ਪਾਉਣਾ ਕਿ ਪਹਿਲਾਂ ਦੁੱਧ ਉਬਾਲ ਕੇ ਉਹਦੇ ਵਿੱਚ ਹੀ ਪਾਉਣਾ ਸਾਰਾ ਕੁਝ?
1: ਨਹੀਂ ਮੈਮ, ਉਹ ਤਾਂ ਉਬਲ ਤਾਂ ਬਾਅਦ ਚ ਹੀ ਜਾਣਾ ਹੈਗਾ, ਪਹਿਲਾਂ ਵੀ ਜਦੋਂ ਜਿਵੇਂ ਆਪਾਂ ਕੱਦੂ ਫਰਾਈ ਕੀਤਾ ਹੈਗਾ ਹਨਾ,
0: ਹਾਂਜੀ,
1: ਉਹ ਕੱਦੂ ਤੇ ਚੌਲ ਇਕੱਠੇ ਪਾ ਦਿਓ, ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਠੇਕਾ ਲਵਾ ਲਓ ਪਾਣੀ ਪਾ ਕੇ ਥੋੜਾ ਜਿਹਾ,
0: ਠੀਕ
1: ਤੇ ਉਸ ਤੋਂ
0: ਹੈ।
1: ਬਾਅਦ ਜੇ ਦੁੱਧ ਪਾਉਣਾ ਦੁੱਧ ਹੀ ਪਾ ਦਿਓ, ਸਿੱਧਾ ਹੀ ਦੁੱਧ ਪਾ ਦਿਓ, ਉਬਾਲ ਤਾਂ ਆ ਹੀ ਜਾਣਾ ਉੱਤੇ।
0: ਠੀਕ ਹੈ ਠੀਕ ਹੈ, ਬਹੁਤ ਵਧੀਆ ਰਾਣੀ। ਤੇ ਕੱਦੂ ਦੇ ਕੋਫਤਿਆਂ ਦੀ ਗੱਲ ਕਰਦੇ ਸੀ ਹਨਾ ਤੁਸੀਂ,
1: ਹਾਂਜੀ ਹਾਂ
0: ਤਾਂ ਇਹਦੀ ਰੈਸਪੀ ਵੀ ਫਟਾਫਟ ਦੱਸ ਦਿਓ।
1: ਮੈਮ, ਕੱਦੂ ਦੇ ਕੋਫਤੇ ਵੀ ਇਹੀ ਬਣ ਜਾਂਦੇ ਵੀ ਜਿਵੇਂ ਆਪਾਂ ਲੂਣ ਮਿਰਚ ਪਾ ਲਿਆ ਹਲਕਾ ਜਿਹਾ, ਵੀ ਗ੍ਰੈਂਡ ਤਾਂ ਆਪਾਂ ਕੀਤਾ ਹੀ ਆ ਸਾਰਾ ਕੱਦੂ ਹਨਾ,
0: ਠੀਕ ਹੈ,
1: ਤੇ ਉਹ ਚ ਹੀ ਲੂਣ ਮਿਰਚ ਪਾ ਲਿਆ, ਲੂਣ ਮਿਰਚ ਪਾ ਕੇ ਉਹਨਾਂ ਨੂੰ ਫਰਾਈ ਕਰ ਲਓ, ਫਰਾਈ ਕਰਕੇ ਤੇ ਉਹਨਾਂ ਨੂੰ ਸੌਸ ਨਾਲ ਬੱਚਿਆਂ ਨੂੰ ਦਿਓ।
0: ਠੀਕ ਹੈ। ਬੇਸਣ ਨਹੀਂ ਪਾਉਂਦੇ ਹੁੰਦੇ ਇਹਦੇ ਵਿੱਚ?
1: ਬੇਸਣ ਹੀ ਪਾਵਾਂਗੇ ਮੈਂ, ਬੇਸਣ ਤਾਂ ਹੁਣ ਪਾਵਾਂਗੇ ਪਾਵਾਂਗੇ, ਉਹ ਤਾਂ ਤੁਹਾਨੂੰ ਪਤਾ ਹੀ ਹੈ।
0: ਠੀਕ ਹੈ। ਹਾਂ
1: ਹਾਂਜੀ
0: ਬੇਸਣ ਪਾ
1: ਹਾਂ,
0: ਕੇ।
1: ਤੇ ਲੂਣ ਮਿਰਚ ਵੀ ਆਪਦੇ ਅਨੁਸਾਰ ਵੀ ਜਿਵੇਂ ਬੱਚੇ ਖਾਂਦੇ ਨੇ ਹਨਾ, ਉਹ ਆਪਦੀ ਮਰਜ਼ੀ ਹੈ ਵੀ ਹਰੀ ਮਿਰਚ ਪਿਆਜ਼ ਵਗੈਰਾ ਕੁਛ ਵੀ ਪਾਉਣਾ, ਜਿਹੜਾ ਕੁਛ ਪਾਉਣਾ ਹੈ ਨਾ
0: ਜੀ।
1: ਤੇ ਪਰ ਐਂ ਵੀ ਕੱਦੂ ਖਵਾਉਣ ਦਾ ਬੱਚਿਆਂ ਨੂੰ ਥੋੜਾ ਜਿਹਾ ਵੀ ਇਹ ਹੁੰਦਾ ਵੀ ਚੱਲ ਆਪਾਂ ਨੂੰ ਹਨਾ
0: ਇਹ
1: ਠੰਡਾ
0: ਤਰੀਕੇ
1: ਹੁੰਦਾ
0: ਆ।
1: ਕੱਦੂ।
0: ਹਾਂ ਜੀ
1: ਹਾਂ
0: ਬਿਲਕੁਲ, ਕੁਝ ਅਲੱਗ ਤਰੀਕੇ ਨਾਲ ਆਪਾਂ ਕੱਦੂ ਦੇਵਾਂਗੇ ਤਾਂ ਬੱਚੇ ਖਾ ਲੈਣਗੇ। ਬਹੁਤ
1: ਹਾਂਜੀ
0: ਵਧੀਆ
1: ਹਾਂ
0: ਰਾਣੀ
1: ਮੈਮ,
0: ਜੀ, ਬਹੁਤ ਬਹੁਤ ਸ਼ੁਕਰੀਆ ਰਾਣੀ, ਬੜੀਆਂ ਵਧੀਆ ਰੈਸਪੀਜ਼ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਸ਼ੁਕਰੀਆ।
1: ਓਕੇ ਮੈਮ, ਅੱਜ ਮੇਰੀ ਯਾਦ ਆ ਗਿਆ ਵੀ ਅੱਜ ਜਾਇਕਾ ਪ੍ਰੋਗਰਾਮ ਆਉਣਾ, ਬਟ ਮੈਂ ਲਾਉਂਦੀ ਨਹੀਂ ਹੁੰਦੀ ਗੀ ਰੇਡੀਓ ਸੋਮਵਾਰ ਨੂੰ।
0: ਅੱਛਾ ਠੀਕ ਹੈ।
1: ਹਾਂਜੀ ਹਾਂ,
0: ਜੀ
1: ਤੇ ਬਾਕੀ ਆਵਾਜ਼ ਵੀ ਏਡੀ ਪਿਆਰੀ ਆ ਰਹੀ ਸੀ, ਫਿਰ ਮੇਰਾ ਮੱਲੋ ਮੱਲੀ ਮਨ ਕੀਤਾ।
0: ਬਹੁਤ ਸ਼ੁਕਰੀਆ ਰਾਣੀ, ਬਹੁਤ ਸ਼ੁਕਰੀਆ।
1: ਓਕੇ ਮੈਮ, ਓਕੇ, ਥੈਂਕ ਯੂ।

ਦੋਸਤੋ ਸਮਾਂ 1:25 ਦਾ ਹੋ ਚੁੱਕਿਆ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਾਇਕਾ, ਅਤੇ ਜ਼ਾਇਕੇ ਦੇ ਵਿੱਚ ਜ਼ਾਇਕੇਦਾਰ ਰੈਸਪੀ ਸਾਡੇ ਦੋਸਤ ਸਾਡੀਆਂ ਭੈਣਾਂ ਲੈ ਕੇ ਆ ਰਹੀਆਂ।

0: ਜੀ ਤੇ ਇੱਕ ਭੈਣ ਹੋਰ ਸਾਂਝ ਬਣਾ ਚੁੱਕੀ ਹੈ ਜੀ, ਆਓ ਦੇਖਦੇ ਹਾਂ ਫਿਰ ਅੱਜ ਉਹ ਸਾਨੂੰ ਕੀ ਸਿਖਾਉਣਗੀਆਂ। ਹੈਲੋ,
1: ਹਾਂਜੀ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਬੇਟੇ, ਸਤਿ ਸ੍ਰੀ
0: ਸਵਾਗਤ
1: ਅਕਾਲ,
0: ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਬੇਟੇ।
0: ਹਾਂਜੀ, ਮਾਤਾ ਜੀ ਆਪਣਾ ਨਾਮ ਦੱਸ ਦਿਓ।
1: ਅੱਛਾ ਜੀ, ਮੈਂ ਮੁਟਿਆਰ ਬੁੱਢੀ ਹੋਵਾਂ ਤੇ ਮਾਤਾ ਜੀ ਕਿਵੇਂ ਬਣ
0: ਦੇਖੋ ਤੁਹਾਡੀ ਆਵਾਜ਼ ਇਕੱਲੀ ਮੈਂ ਹੀ ਨਹੀਂ ਪਹਿਚਾਣਦੀ, ਸਾਰੇ ਸਰੋਤੇ ਵੀ ਪਹਿਚਾਣਦੇ ਆ, ਸੋ ਮੈਨੂੰ ਇਹ ਸੀਗਾ ਸ਼ਾਇਦ ਕੋਈ ਪਹਿਲੀ ਵਾਰ ਸੁਣ ਰਿਹਾ ਹੋਊਗਾ ਤਾਂ ਚਲੋ ਨਾਮ ਦੱਸਣਾ ਜ਼ਰੂਰੀ ਆ, ਹਨਾ।
1: ਹਾਂਜੀ ਹਾਂਜੀ
0: ਹਾਂ, ਸਾਡੇ ਨਾਲ ਵੱਧ ਪਹਿਚਾਣਦੇ ਆ ਤੁਹਾਨੂੰ ਲੋਕ
1: ਹਾਂ, ਲੋਕ ਪਛਾਣ ਲੈਂਦੇ, ਉਹਦੀ ਆਵਾਜ਼ ਪਛਾਣ ਲੈਂਦੇ, ਪਤਾ ਚੱਲ।
0: ਤਾਂ ਫਿਰ ਨਾਮ ਦੱਸ ਦਿਓ
1: ਮੇਰਾ ਨਾਮ ਜੀ ਗੁਰਦੇਵ ਕੌਰ ਸਵਾਈ, ਮੈਂ ਜ਼ਿਲ੍ਹਾ ਬਠਿੰਡਾ।
0: ਜੀ, ਇੱਕ ਆਦਰ ਸਤਿਕਾਰ ਦੇ ਨਾਲ ਮਾਤਾ ਜੀ ਕਹਿ ਦਿੰਦੇ ਹੁੰਦੇ ਆ ਵੀ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੋਵੇ ਤੇ ਜ਼ਿੰਦਗੀ ਦਾ ਬੜਾ ਐਕਸਪੀਰੀਅੰਸ ਹੋਵੇ, ਤੇ ਅਸੀਂ ਨਹੀਂ ਤੁਹਾਨੂੰ ਬਜ਼ੁਰਗ ਕਹਿੰਦੇ ਵੈਸੇ, ਇਹ ਮਾਤਾ ਜੀ ਸਿਰਫ ਸਤਿਕਾਰ ਦੇ ਨਾਲ ਕਹਿੰਦੇ ਆ ਤੇ
1: ਮੈਂ
0: ਹੋਰ
1: ਜੀ
0: ਠੀਕ
1: ਮੇਰੇ
0: ਹੋ?
1: ਅੱਗੇ ਕੋਈ ਲੜਨ ਲੱਗ ਜਾ ਕੇ ਮੈਂ ਬੁੜੀ ਤਾਂ ਨਹੀਂ, ਮੈਂ ਤਾਂ ਮੁਟਿਆਰ ਹੀ ਆ। ਹੈ
0: ਜੀ ਬਿਲਕੁਲ, ਤੇ ਅੱਜ ਤੁਸੀਂ ਰੈਸਪੀ ਸਾਨੂੰ ਜ਼ਰੂਰ ਦੱਸਿਓ ਵੀ ਤੁਸੀਂ ਇੰਨੇ ਤੰਦਰੁਸਤ ਤੋਂ ਵਧੀਆ ਬੋਲਦੇ ਹੋ, ਹਨਾ
1: ਬੋਲ ਤਾਂ ਪੁੱਤ ਮੇਰਾ ਨਹੀਂ ਰਹੂਗਾ, ਤੰਦਰੁਸਤ ਤਾਂ ਨਹੀਂ ਮੈਂ।
0: ਜੀ, ਤੇ
1: ਹੋਰ ਤਾਂ
0: ਹਾਂਜੀ, ਇਸ ਦਾ ਰਾਜ ਦੱਸ ਦਿਓ ਫਿਰ, ਕੀ ਖਾਂਦੇ ਹੋ ਤੇ ਕੀ ਬਣਾਉਣੇ ਹੁੰਦੇ ਹੋ, ਉਹ ਸਾਡੇ ਦੋਸਤਾਂ ਨੂੰ ਸਾਡੇ ਦੀਆਂ ਭੈਣਾਂ ਨੂੰ
1: ਮੈਂ
0: ਵੀ
1: ਤਾਂ
0: ਦੱਸੋ।
1: ਸਾਦਾ ਹੀ ਖਾਣਾ ਖਾਈ ਜਾਂਦੀ ਹੁੰਦੀ, ਜੇ ਜੇ ਬਣਾ ਲੈਂਦੇ ਖਾ ਉਹੀ ਜੀ ਲੈਣੀ ਹੈ।
0: ਅੱਛਾ
1: ਕੁਛ ਬਣਾ ਕੇ ਦੇ ਧਰਮ ਪਾਉਣ ਦੀ।
0: ਜੀ, ਤੇ ਤੁਸੀਂ ਆਪ ਕੁਝ ਬਣਾਉਂਦੇ ਹੋਵੋਗੇ ਰਸੋਈ ਚ ਵਧੀਆ, ਜਾਂ ਫੋਨ ਤੁਸੀਂ ਸ਼ਾਇਦ ਇਸੇ ਵਾਸਤੇ ਹੀ ਲਾਇਆ ਹੋਣਾ ਵੀ ਕੋਈ ਰੈਸਪੀ ਸਾਡੀਆਂ ਭੈਣਾਂ ਨੂੰ ਵੀ ਜ਼ਰੂਰ ਦੱਸੋਗੇ ਕੋਈ
1: ਹਾਂ ਪੁੱਤ,
0: ਤਰੀਕਾ?
1: ਜਿਹੜੀ ਹੀਰਾਣੀ ਨੇ ਆਖਿਆ ਸੀ ਨਾ ਵੀ ਖੀਰ,
0: ਹਾਂਜੀ,
1: ਖੀਰ ਤਾਂ ਪੁੱਤ ਦੁੱਧ ਵਾਹ ਪੈਂਦਾ ਇਹਦੇ ਚ, ਖੀਰ ਚ ਫਿਰ
0: ਕੱਦੂ ਦੀ ਖੀਰ
1: ਆਪਣਾ
0: ਚ?
1: ਹਾਂ ਬਰਫੀ ਬਣਦੀ ਹੈ ਦੇਖੀ ਆਪਣਾ ਕੱਦੂ ਦੀ।
0: ਜੀ
1: ਹਾਂ ਕੱਦੂ ਜਮਾਂ ਵਿੱਚ ਮਰ ਜਾਂਦਾ, ਜਮਾਂ ਹੀ ਨਹੀਂ ਪਤਾ ਲੱਗਦਾ ਕੱਦੂ ਦਾ।
0: ਠੀਕ ਹੈ,
1: ਹਾਂ 5 ਕਿਲੋ ਦੁੱਧ ਲੈ ਲਓ
0: ਹਾਂਜੀ
1: ਤੇ 1 ਕਿਲੋ ਕੱਦੂ ਪਾ ਲਓ, ਕੱਦੂਕਸ ਕਰਕੇ।
0: ਠੀਕ ਹੈ।
1: ਹਾਂ ਤੇ ਪਹਿਲਾਂ ਨੂੰ ਪਹਿਲਾਂ ਦੁੱਧ ਨੂੰ ਕਾੜ ਲਓ ਥੋੜਾ ਜਿਹਾ, ਜਦੋਂ ਵੀ ਵਾਹਵਾ ਹੋਏ ਨਾ ਜਿਵੇਂ ਗਾਜਰਾਂ ਪਾਉਣੇ ਹੁੰਦੇ ਆ ਜਾਂ ਥੋੜਾ ਖੜ ਜਿੰਦਾ ਦੁੱਧ ਵੀ ਖੜਨ ਲੱਗ ਜਾਂਦਾ,
0: ਜੀ
1: ਉਹਦੇ ਵਿੱਚ ਫਿਰ ਕੱਦੂਕਸ ਕਰਕੇ ਨਿਚੋੜ ਕੇ ਤੇ ਕੱਦੂਆਂ ਨੂੰ ਪਾ ਦਿਓ
0: ਠੀਕ ਹੈ। ਉਹਨਾਂ
1: ਕੱਦੂਆਂ
0: ਨੇ
1: ਨੂੰ ਫਿਰ।
0: ਹਾਂਜੀ,
1: ਹਾਂਜੀ
0: ਉਹਨਾਂ ਨੇ ਇਹ ਦੱਸਿਆ ਸੀਗਾ ਵੀ ਪਹਿਲਾਂ ਭੁੰਨ ਲਓ ਤਾਂ ਕਰਕੇ ਸ਼ਾਇਦ
1: ਹਾਂ
0: ਘੱਟ ਪੈਂਦਾ ਹੋਵੇ ਦੁੱਧ।
1: ਨਹੀਂ ਪਹਿਲਾਂ ਦੁੱਧ ਫਿਰ ਫੇਰ ਹੀ ਪੁੱਤ ਬਰਫੀ ਬਣੂਗੀ ਇਹਦੀ,
0: ਠੀਕ ਹੈ।
1: ਐਵੇਂ
0: ਤੁਸੀਂ,
1: ਤਾਂ ਫਿਰ ਸਵਾਦ ਆਉਣਾ ਨੀ ਨਾ ਕੱਦੂ ਦਾ ਵੀ ਨਾ ਦੁੱਧ ਦਾ ਵੀ ਕੋਈ
0: ਅੱਛਾ
1: ਦਾ।
0: ਤੁਸੀਂ ਬਰਫੀ ਦੀ ਗੱਲ ਕਰ ਰਹੇ ਹੋ,
1: ਹਾਂ ਤੇ ਵਧੀਆ ਬਣ ਜੂ ਪੁੱਤ ਦੇ ਨਾਲ, ਤੇ ਉਹਨੂੰ ਫਿਰ ਕੱਦੂ ਨੂੰ ਪਾ ਕੇ ਵਿੱਚ ਉਹਨੂੰ ਹਿਲਾਈ ਚੱਲੋ,
0: ਜੀ
1: ਹਿਲਾਈ ਚੱਲੋ ਜਿਵੇਂ ਆਪਣਾ ਐਨ ਗਾੜਾ ਖੋਆ ਬਣ ਜਾਂਦਾ
0: ਹਾਂਜੀ
1: ਉਸ ਤਰ੍ਹਾਂ ਹੀ ਬਣ ਜੂ ਉਹ,
0: ਠੀਕ ਹੈ।
1: ਫਿਰ ਉਹਨੂੰ ਲਾ ਕੇ ਭਾਂਡੇ ਚ ਰੱਖ ਲੋ, ਮੁੜ ਕੇ ਫਿਰ ਆਟਾ ਭੁੰਨ ਲੋ
0: ਠੀਕ
1: ਥੋੜਾ
0: ਹੈ,
1: ਜਿਹਾ, ਬਾਹਲਾ
0: ਹਾਂਜੀ
1: ਨੀ, ਬੇਸਣ ਦਾ ਭੁੰਨ ਲੋ ਆਟਾ ਵੀ, ਬੇਸਣ ਇਹਨਾਂ ਦੁੱਧ ਖਿੱਚ ਲੈਂਦਾ
0: ਠੀਕ ਹੈ ਜੀ
1: ਨਹੀਂ ਕੱਦੂ ਢਿੱਲਾ ਜਿਹਾ ਰਹਿੰਦਾ,
0: ਜੀ
1: ਫਿਰ ਥੋੜਾ ਜਿਹਾ ਆਟਾ ਭੁੰਨ ਕੇ ਇਹਦੇ ਵਿੱਚ ਬੂਰਾ ਖੰਡ ਪਾ ਲੋ,
0: ਠੀਕ ਹੈ ਜੀ
1: ਬੂਰਾ ਖੰਡ ਪਾ ਕੇ ਤੇ ਵਿੱਚ ਉਹ ਬਣਿਆ ਹੋਇਆ ਦਾ ਕੱਦੂ ਤੇ ਦੁੱਧ ਉਹ ਵਿੱਚ ਮਿਕਸ ਕਰ ਲੋ,
0: ਜੀ
1: ਉਹਨੂੰ ਕਰਨਾ ਉੱਤੇ ਹੀ ਕੜਾਹੀ ਛੇਕ ਦੇ ਉੱਤੇ ਧਰਨਾ ਹੈ,
0: ਹਾਂਜੀ
1: ਹਾਂ ਫਿਰ ਜਦੈਨ ਵਧੀਆ ਬਣ ਜਾਂਦਾ, ਕੰਡਾ ਕੁੰਡਾ ਸਾਰੀਆਂ ਜਾਣ ਹੋ ਜਾਂਦੀਆਂ ਨਾ,
0: ਹਾਂਜੀ
1: ਜੇ ਤਾਂ ਕੋਈ ਚੀਜ਼ ਵਿੱਚ ਪਾਉਣੀ ਜਵਾਕਾਂ ਨੇ ਖਾਣ ਨੂੰ ਤੇ ਉਹ ਪਾ ਲਓ,
0: ਜੀ
1: ਤੇ ਨਹੀਂ ਫਿਰ ਲਾਓ ਇਹਨੂੰ ਘਿਓ ਥੋੜਾ ਜਿਹਾ ਥਾਲ ਚ ਤੇ ਥਾਲ ਦੇ ਵਿੱਚ ਸੁੱਟੋ ਉਹਨੂੰ
0: ਜੀ
1: ਤੇ ਵਧੀਆ ਥਾਪੜ ਦੇ ਉੱਤੋਂ, ਜੇ ਥੋੜਾ
0: ਠੀਕ
1: ਖਰ ਗਿਆ ਤੇ ਟਿੱਕੀਆਂ ਬਣਾ ਲਓ ਉਹਦੀਆਂ,
0: ਜੀ
1: ਉੱਥੋਂ ਕਿੰਨੇ ਦਿਨ ਹੀ ਖਾਈ ਜਾਓ ਜਮਾ ਨੀ ਕਰਾ ਹੁੰਦਾ, ਉਹ ਅੱਜ ਕੱਲ ਵੀ ਨੀ ਹੁੰਦਾ ਖਰਾਬ
0: ਕਿਆ ਬਾਤ ਹੈ,
1: ਜਿਹੜਾ ਆਪਾਂ ਘਰ ਦਾ ਬਣਾਉਣੀ ਹੈ।
0: ਹਾਂਜੀ
1: ਹਾਂ ਤੇ ਮੈਂ ਤਾਂ ਕਦੀ ਚ ਵੀ ਕੋ ਬਣਾ ਲੈਣੀ ਹੋਣੀ ਇਹਦੀ ਬਾਹ ਬਣਾ ਕੇ ਉਹ ਪਕੌੜੇ ਹੀ ਬਣਾ ਲੈਣੀ ਹੋਣੀ ਵਿੱਚ ਪਾ ਕੇ,
0: ਅੱਛਾ ਕੱਦੂ ਦੇ
1: ਭੱਲੇ ਪਾ
0: ਕੋਫਤੇ,
1: ਲੈਣੀ ਹੁੰਦੀ ਆ ਕੜੀ ਚ
0: ਅੱਛਾ ਠੀਕ
1: ਕੋਫਤਿਆਂ ਦੀ,
0: ਜੀ
1: ਉਹ ਵੀ ਬਹੁਤ ਵਧੀਆ ਬਣ ਜਾਂਦੀ,
0: ਹਾਂ ਕੜੀ ਦੇ ਵਿੱਚ ਵੀ ਸਵਾਦ
1: ਹਾਂ
0: ਲੱਗਦਾ,
1: ਰੋਟੀਆਂ ਚ ਪਾ ਲੈਣੇ ਮੋਲੀ ਵਾਂਗੂ ਬਣ ਜਾਂਦੇ, ਇਹਦਾ ਕਿਸੇ ਲੋਟੀ ਖਾਈ ਆ ਉਹ ਰੋਟੀ ਖਾਦੇ ਜਾਂਦੇ।
0: ਅੱਛਾ ਇਹ
1: ਹਾਂ
0: ਕੱਦੂ ਨੂੰ ਕੱਦੂਕਸ ਕਰਕੇ ਪਰੌਂਠੇ ਵੀ ਬਣਾ ਸਕਦੇ ਆ,
1: ਹਾਂ ਪਰੌਂਠੇ ਬਣਾ ਲੈਣੇ ਪੁੱਤ, ਨਿਚੋੜ ਕੇ ਉਹਨੂੰ
0: ਜੀ
1: ਚਰ ਲਾ ਲਓ
0: ਠੀਕ ਹੈ
1: ਤੇ ਜਮਾਂ ਨੀ ਪਤਾ ਲੱਗਦਾ ਮੋਲਗਾਂ ਨੇ ਪਰੌਂਠੇ ਖਾਈ ਜਾਂਦੇ ਕਿ ਆਪਾਂ ਕੱਦੂਆਂ ਦੇ ਖਾਈ ਜਾਂਦੇ,
0: ਠੀਕ ਹੈ।
1: ਹਾਂ ਬੱਚੇ ਨੂੰ ਮਿਰਚਾਂ ਪਾ ਲਓ,
0: ਪਾਣੀ ਨਹੀਂ ਛੱਡਦੇ ਇਹ ਜ਼ਿਆਦਾ?
1: ਪਤਾ ਭਜਨ ਨਿਚੋੜ ਲਿਓ ਨਾ ਘੁੱਟ ਘੁੱਟ ਕੇ
0: ਹਾਂਜੀ
1: ਕਿੰਨੀਆਂ ਵਾਰ ਬਣ ਜਾਂਦੇ ਉਹਨਾਂ ਦੀਆਂ ਤਾਂ, ਫਿਰ
0: ਠੀਕ ਹੈ
1: ਖਿਲਾਰ ਕੇ ਵਿੱਚ ਉਹਨਾਂ ਚ ਪਾ ਲਓ ਵਿੱਚ ਨੂਣ ਮਿਰਚ
0: ਠੀਕ ਹੈ
1: ਮਾੜਾ
0: ਜੀ,
1: ਵਿੱਚ ਵਿਸਾਰ ਪਾ ਲਓ, ਹਲਦੀ ਹਲਦੀ ਬੋਲਦੇ ਤੁਸੀਂ ਤਾਂ ਆਪਣੀ ਨਾਲ ਵਿਸਾਰ ਬੋਲਦੇ ਆ,
0: ਹਾਂਜੀ ਹਾਂਜੀ
1: ਤੇ ਪੁੱਤ ਏਡੇ ਸੋਹਣੇ ਲੱਗਦੇ ਆ ਤੇ ਇੰਜ ਹੀ ਕਰਦਾ ਖਾਈ ਖਾਈ ਜਾਈਏ,
0: ਜੀ

0: ਸਾਹਿਬ ਜਿੰਨੇ ਹੁਣ ਆਉਂਦੇ ਕੱਦੂ, ਸਾਡੇ ਤਾਂ ਕੱਦੂ ਪੱਤ ਕਰਦੇ ਹੀ ਹੈ ਪਾਈ ਨੇ, ਅਸੀਂ ਨਾ ਰੇਹ ਕੀਤੀ ਨਾ ਸਪਰੇ ਪਾ ਦਿੱਤੀ ਉਹਨਾਂ ਤੇ, ਰੇਹ ਰੂਹ ਪਾਈ ਨੀ ਕਰਦੇ ਹੈ
1: ਜੀ।
0: ਜਿੱਦੇ ਹੁਣ ਨਾ ਕੱਦੂ ਉਦੇ ਮੈਂ ਬੰਗਾਂ ਨੂੰ ਆ ਦਿੰਦੀ ਹਾਂ ਪੱਤੇ, ਇੱਕ ਪਰੌਂਠਾ ਪਕਾ ਕੇ ਦੇ ਦੇ ਮੈਨੂੰ ਬਾਹਲੇ ਨੀ
1: ਜੀ।
0: ਹਾਂ ਇੱਕੋ ਹੀ ਮੰਗਦੀ ਹੁੰਦੀ ਹੈ, ਇੱਕ ਮੰਗੀ ਪੁੱਤ ਫਿਰ ਦੋ ਮਿਲ ਜਾਂਦੇ ਆ
1: ਜੀ। ਕਿਆ ਬਾਤ ਹੈ।
0: ਹਾਂ ਬਹੁਤ ਵਧੀਆ ਲੱਗਦੇ ਆ
1: ਜੀ,
0: ਚਾਹ ਨਾਲ ਖਾ ਲੋ, ਕਾਸੇ ਨਾਲ ਖਾ ਲੋ, ਦਹੀਂ ਨਾਲ ਤਾਂ ਖਾਦੇ ਨੀ ਜਾਂਦੇ, ਕਿਉਂ ਬਜ਼ੁਰਗ ਬੰਦੇ ਤਾਂ ਨਹੀਂ ਖਾਦੀ ਹੁੰਦੀ ਦਹੀਂ, ਹਾਜ਼ਮੀ ਨੀ ਆਉਂਦੀ
1: ਜੀ। ਜੀ ਜੀ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ ਵਧੀਆ ਤੁਸੀਂ ਖਾਣਾ ਬਣਾਉਣ ਦੀ ਵਿਧੀ ਸਾਨੂੰ ਦੱਸੀ, ਸ਼ੁਕਰੀਆ ਜੀ ਫੋਨ ਕਾਲ ਕਰਨ ਦੇ ਲਈ।
0: ਧੰਨਵਾਦ ਬੱਚੇ, ਧੰਨਵਾਦ ਪੁੱਤ।

ਜੀ ਦੋਸਤੋ, ਸਮਾਂ 1:34 ਦਾ ਹੋ ਚੁੱਕਿਆ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਅੰਤਰਗਤ ਹਫ਼ਤਾਵਾਰੀ ਸਿਲਸਿਲਾ ਜ਼ਾਇਕਾ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਣਾ ਬਣਾਉਣ ਦੀਆਂ ਕੁਝ ਵਿਧੀਆਂ ਬਾਰੇ ਗੱਲ ਕਰ ਰਹੇ ਹਾਂ। ਅਤੇ ਸਾਡੀਆਂ ਭੈਣਾਂ ਸਾਨੂੰ ਕਾਲ ਕਰ ਸਕਦੀਆਂ ਜੀ 0164-242-331 ਨੰਬਰ ਡਾਇਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੀਆਂ। ਦੋਸਤੋ, ਇਸ ਮੌਸਮ ਦੇ ਵਿੱਚ ਗਰਮੀ ਦਾ ਜਿਹੜਾ ਕਹਿਰ ਹੈ ਉਹ ਆਪਾਂ ਝੱਲ ਰਹੇ ਹਾਂ, ਹੈ ਨਾ। ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅਤੇ ਗਰਮੀਆਂ ਦੇ ਵਿੱਚ ਬੜਾ ਆਪਣਾ ਜਿਹੜਾ ਖਾਣ ਨੂੰ ਘੱਟ ਦਿਲ ਕਰਦਾ ਹੁੰਦਾ, ਕੁਝ ਨਾ ਕੁਝ ਪੀਣ ਨੂੰ ਦਿਲ ਕਰਦਾ ਰਹਿੰਦਾ। ਅਤੇ ਪੀਣ ਵਾਸਤੇ ਅਸੀਂ ਨਿੰਬੂ ਪਾਣੀ ਪੀ ਲੈਂਦੇ ਹਾਂ, ਹੈ ਨਾ, ਜਾਂ ਫਿਰ ਇਹ ਆ ਵੀ ਆਪਾਂ ਸ਼ਰਬਤ ਬਣਾ ਕੇ ਵੀ ਪੀ ਲੈਂਦੇ ਹਾਂ। ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਪੀਣ ਦੀਆਂ, ਜੇਕਰ ਅਸੀਂ ਘਰੇ ਬਣਾ ਕੇ, ਅਗਰ ਸਾਡੇ ਕੋਈ ਰਿਸ਼ਤੇਦਾਰ ਆਏ ਆ ਉਹਨਾਂ ਨੂੰ ਵੀ ਪਿਆ ਸਕਦੇ ਹਾਂ, ਖੁਦ ਵੀ ਬਣਾ ਕੇ ਪੀ ਸਕਦੇ ਹਾਂ, ਜੋ ਸਾਡੇ ਸਿਹਤ ਦੇ ਲਈ ਫਾਇਦੇਮੰਦ ਵੀ ਹੁੰਦੇ ਆ। ਅਤੇ ਉਹਦੇ ਵਿੱਚ ਅਸੀਂ ਤਾਜ਼ੇ ਜੂਸ ਹੈ ਜਿਹੜੇ ਸਿਰਫ ਸਵਾਦਿਸ਼ਟ ਹੀ ਨਹੀਂ ਹੁੰਦੇ, ਸਗੋਂ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦੀ ਹੈ। ਅਤੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਇਸ ਨੂੰ ਹਿੱਸਾ ਬਣਾ ਸਕਦੇ ਹਾਂ, ਜਿਸ ਦੇ ਨਾਲ ਸਾਡੀ ਭੁੱਖ ਵੀ ਮਿਟਦੀ ਹੈ ਅਤੇ ਗਰਮੀ ਤੋਂ

ਵੀ ਸਾਨੂੰ ਰਾਹਤ ਮਿਲਦੀ ਹੈ। ਜਿਵੇਂ ਬਹੁਤ ਸਾਰੇ ਜਿਹੜੇ ਫਰੂਟ ਹੈ, ਬਹੁਤ ਸਾਰੇ ਫਲ ਇਸ ਮੌਸਮ ਦੇ ਵਿੱਚ ਅਸੀਂ ਖਾਣ ਦਾ ਆਨੰਦ ਮਾਣਦੇ ਹਾਂ, ਤਾਂ ਉਹਨਾਂ ਦਾ ਜੂਸ ਬਣਾ ਕੇ ਵੀ ਉਹਨਾਂ ਦਾ ਆਨੰਦ ਮਾਣਿਆ ਜਾ ਸਕਦਾ, ਜਿਵੇਂ ਜਾਮੁਣ ਦਾ ਜੂਸ, ਫਾਲਸੇ ਦਾ ਜੂਸ, ਤਰਬੂਜ਼ ਦਾ ਜੂਸ, ਪੁਦੀਨੇ ਦਾ ਸ਼ਰਬਤ ਅਸੀਂ ਬਣਾ ਸਕਦੇ ਹਾਂ, ਆਮ ਪੰਨਾ ਬਣਾ ਸਕਦੇ ਹਾਂ, ਅਤੇ ਹੋਰ ਵੀ ਬਹੁਤ ਸਾਰੇ ਜਿਵੇਂ ਖੀਰਾ ਪੁਦੀਨਾ ਜੂਸ ਵੀ ਅਸੀਂ ਬਣਾ ਸਕਦੇ ਹਾਂ। ਸੋ ਇਹਨਾਂ ਦਾ ਲਗਭਗ ਜਿਹੜਾ ਬਣਾਉਣ ਦਾ ਤਰੀਕਾ ਹੁੰਦਾ ਉਹ ਇੱਕੋ ਤਰੀਕਾ ਹੁੰਦਾ। ਮੈਂ ਤੁਹਾਨੂੰ ਜਾਮਣ ਦਾ ਜੂਸ ਹੈ ਜਿਹੜਾ ਉਹ ਦੱਸਦੀ ਹਾਂ, ਅਤੇ ਉਸੇ ਤਰੀਕੇ ਦੇ ਨਾਲ ਤੁਸੀਂ ਦੂਜੇ ਜੂਸ ਵੀ ਬਣਾ ਸਕਦੇ ਹਾਂ, ਜਿਵੇਂ ਫਾਲਸੇ ਦਾ ਜਾਂ ਫਿਰ ਤਰਬੂਜ਼ ਦਾ ਬਣਾ ਸਕਦੇ ਹਾਂ। ਜਾਮ ਦੀ ਜਿਹੜੀ ਕੁਆਂਟਿਟੀ ਹੈ ਉਹ ਆਪਾਂ ਅਲੱਗ ਅਲੱਗ ਲੈ ਸਕਦੇ ਹਾਂ, ਜਿਵੇਂ ਜਾਮੁਣ ਅਗਰ ਅਸੀਂ ਜਾਮੁਣ ਦਾ ਜੂਸ ਬਣਾਉਣੇ ਹਾਂ ਤਾਂ 250 ਗ੍ਰਾਮ ਜਾਮੁਣ ਲੈਣੀ ਹੈ, ਤਾਂ ਇਹਦੇ ਵਿੱਚ ਚੀਨੀ ਜਾਂ ਸ਼ਹਿਦ ਆਪਾਂ 2 ਚਮਚ ਲੈ ਸਕਦੇ ਹਾਂ। ਅਗਰ ਚੀਨੀ ਤੁਸੀਂ ਪਸੰਦ ਕਰਦੇ ਹੋ ਤਾਂ ਚੀਨੀ ਲੈ ਸਕਦੇ ਹੋ, ਨਹੀਂ ਫਿਰ ਸ਼ਹਿਦ ਅਗਰ ਲੈਂਦੇ ਹਾਂ ਤਾਂ ਉਹ ਸਾਡੀ ਸਰੀਰ ਨੂੰ, ਸਾਡੀ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਕਰਦਾ, 2 ਚਮਚ ਲੈ ਸਕਦੇ ਹਾਂ। ਕਾਲਾ ਨਮਕ 1/2 ਚਮਚ ਲੈਣਾ, ਠੰਡਾ ਪਾਣੀ ਹੈ ਜਿਹੜਾ ਉਹ 2 ਗਲਾਸ ਲੈਣਾ। ਤਾਂ ਇਸ ਦੇ ਲਈ ਜਿਹੜੀ ਵਿਧੀ ਹੈ ਇਸ ਨੂੰ ਬਣਾਉਣ ਦੀ, ਜਾਮੁਨਾਂ ਜਿਹੜੀਆਂ ਉਹਦੇ ਬੀਜ ਕੱਢ ਕੇ ਪਹਿਲਾਂ ਉਸ ਨੂੰ ਧੋ ਲੈਣਾ ਚੰਗੀ ਤਰ੍ਹਾਂ, ਅਤੇ ਦੇਖਣਾ ਹੈ ਕਿ ਜਾਮੁਣ ਜਿਹੜੇ ਸਹੀ ਹੋਣ, ਉਹ ਕਿਸੇ ਤਰ੍ਹਾਂ ਕਿਸੇ ਪਾਸਿਓਂ ਜਿਹੜਾ ਕੋਈ ਕੀੜਾ ਨਾ ਲੱਗਿਆ ਹੋਵੇ ਉਹਨਾਂ ਨੂੰ, ਤਾਂ ਇਹਦੇ ਜਿਹੜੇ ਬੀਜ ਕੱਢ ਲੈਣੇ ਆ। ਫਿਰ ਇਹਦੇ ਵਿੱਚ ਪਾਣੀ, ਚੀਨੀ ਜਾਂ ਫਿਰ ਸ਼ਹਿਦ ਜਾਂ ਫਿਰ ਕਾਲਾ ਨਮਕ ਹੈ ਜਿਹੜਾ ਉਹ ਮਿਲਾ ਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆਪਸ ਦੇ ਵਿੱਚ ਮਿਕਸ ਕਰ ਲੈਣਾ, ਚੰਗੀ ਤਰ੍ਹਾਂ ਮਿਕਸਰ ਦੇ ਵਿੱਚ ਪਾ ਕੇ, ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਛਾਣ ਲੈਣਾ, ਅਤੇ ਛਾਣਨ ਤੋਂ ਬਾਅਦ ਅਸੀਂ ਇਸ ਦੇ ਵਿੱਚ ਠੰਡਾ ਪਾਣੀ ਪਾਉਣਾ, ਅਤੇ ਇਸ ਨੂੰ ਅਸੀਂ ਪੀ ਸਕਦੇ ਹਾਂ। ਇਹ ਸਰੀਰ ਨੂੰ ਬੜੀ ਠੰਡਕ ਦਿੰਦਾ ਅਤੇ ਇਹਦੇ ਨਾਲ ਸਾਡੀ ਪਾਚਨ ਸ਼ਕਤੀ ਵੀ ਵੱਧਦੀ ਹੈ। ਸੋ ਇਸ ਮੌਸਮ ਦੇ ਵਿੱਚ ਫਲਾਂ ਦੇ ਜੂਸ ਹੈ ਜਿਹੜੇ ਸਾਡੇ ਸਿਹਤ ਲਈ ਬੜੇ ਫਾਇਦੇਮੰਦ ਹੁੰਦੇ ਆ ਜੀ, ਤਾਂ ਸਾਨੂੰ ਫਲਾਂ ਦਾ ਆਨੰਦ ਹੈ ਜਿਹੜਾ ਜ਼ਰੂਰ ਲੈਣਾ ਚਾਹੀਦਾ, ਅਤੇ ਇਹ ਚੀਜ਼ਾਂ ਬਣਾ ਕੇ ਸਾਡੇ ਬੱਚਿਆਂ ਨੂੰ ਵੀ ਪਿਆਉਣੀਆਂ ਚਾਹੀਦੀਆਂ, ਅਤੇ ਖੁਦ ਵੀ ਸਾਡੀਆਂ ਭੈਣਾਂ ਨੂੰ ਜ਼ਰੂਰਤ ਹੁੰਦੀ ਹੈ ਇਸ ਮੌਸਮ ਦੇ ਵਿੱਚ ਫਲਾਂ ਦੀ। ਸੋ ਭੈਣੋ, ਮੈਨੂੰ ਲੱਗਦਾ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰੋਗੇ, ਅਤੇ ਸਾਨੂੰ ਦੱਸਿਓ ਵੀ ਜ਼ਰੂਰ ਕਿ ਤੁਸੀਂ ਬਣਾਇਆ ਅਤੇ ਪੀਤਾ ਤਾਂ ਕਿਹੋ ਜਿਹਾ ਲੱਗਿਆ।

0: ਭੈਣੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ, ਤੇ ਸਮਾਂ 1:39 ਦਾ ਹੋ ਚੁੱਕਿਆ ਤੇ ਇੱਕ ਭੈਣ ਸਾਡੇ ਨਾਲ ਹੋਰ ਸਾਂਝ ਬਣਾ ਚੁੱਕੀ ਹੈ ਇਸ ਪ੍ਰੋਗਰਾਮ ਦੇ ਵਿੱਚ। ਹੈਲੋ ਹੈਲੋ,
1: ਹੈਲੋ
0: ਹਾਂਜੀ, ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
1: ਮੈਡਮ, ਮੇਰਾ ਨਾਮ ਰਾਜਦੀਪ ਕੌਰ ਹੈ ਜੀ।
0: ਰਾਜਦੀਪ, ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
1: ਮੈਡਮ, ਫੋਨ 'ਚ ਕੋਈ ਖਰਾਬੀ ਹੋਊਗੀ?
0: ਠੀਕ ਹੈ ਜੀ, ਚਲੋ ਕੋਈ ਗੱਲ ਨਹੀਂ, ਤੁਹਾਡੀ ਆਵਾਜ਼ ਵੈਸੇ ਮੈਨੂੰ ਸਮਝ ਆ ਰਹੀ ਹੈ ਪਰ ਘੱਟ ਆ ਰਹੀ ਹੈ। ਤੇ ਰਾਜਦੀਪ ਕਿੱਥੋਂ ਬੋਲਦੇ ਹੋ ਤੁਸੀਂ?
1: ਅਸੀਂ ਘੁੱਦੇ ਤੋਂ ਬੋਲਦੇ ਹਾਂ ਮੈਮ।
0: ਘੁੱਦੇ ਤੋਂ ਬੋਲਦੇ ਹਾਂ, ਠੀਕ ਹੈ। ਰਾਜਦੀਪ, ਇਸ ਪ੍ਰੋਗਰਾਮ ਜ਼ਾਇਕਾ ਦੇ ਵਿੱਚ ਕਿਹੜੀ ਜ਼ਾਇਕੇਦਾਰ ਵਿਧੀ ਤੁਸੀਂ ਸਾਡੇ ਨਾਲ ਸਾਂਝੀ ਕਰੋਗੇ?
1: ਮੈਡਮ, 5 ਮਹੀਨਿਆਂ ਤੋਂ ਬੱਚਾ ਜਦੋਂ ਦੁੱਧ ਪੀਂਦਾ, ਕੁਛ ਥੋੜਾ ਜਿਹਾ ਖਾਣ ਪੀਣ ਲੱਗਦਾ, ਮਾਂ ਦਾ ਦੁੱਧ ਹੀ ਪੀਂਦਾ ਇਕੱਲਾ, ਤੇ ਉਦੋਂ ਆਪਾਂ ਉਹਨਾਂ ਨੂੰ ਨਾ ਖੀਰ ਬਣਾ ਕੇ ਖਵਾਉਣੀ ਹੈ ਬੱਚੇ ਨੂੰ।
0: ਬੱਚੇ ਨੂੰ ਖੀਰ ਬਣਾ ਕੇ ਖਵਾ ਸਕਦੇ ਆ?
1: ਹਾਂਜੀ ਹਾਂਜੀ, ਇੱਕ ਆਪਾਂ ਛੋਟੀ ਕਟੋਰੀ ਬਦਾਮ ਦੀ ਲੈ ਲਓ, ਇੱਕ ਕਾਜੂ ਦੀ ਲੈ ਲਓ, 1 ਕੌਲੀ ਸੂਜੀ ਦੀ ਲੈ ਲਓ। ਇਹਨਾਂ ਨੂੰ ਤਿੰਨਾਂ ਨੂੰ ਨਾ ਹਲਕਾ ਜਿਹਾ ਗੈਸ ਤੇ ਭੁੰਨ ਕੇ ਤੇ ਇਹਨਾਂ ਨੂੰ ਪੀਸ ਲੈਣਾ, ਪਾਊਡਰ ਜਿਹਾ ਬਣ ਜੂਗਾ ਇੱਕ।
0: ਜੀ
1: ਤੇ 1 ਗਲਾਸ ਦੁੱਧ ਦਾ ਲੈ ਕੇ, ਮਤਲਬ ਆਪਾਂ ਜਿਵੇਂ ਖੀਰ ਆਪਾਂ ਆਮ ਬਣਾਉਂਦੇ ਹਾਂ ਉਸੇ ਤਰ੍ਹਾਂ, ਇਹ 2 ਚਮਚੇ ਉਹਦੇ ਵਿੱਚ ਪਾ ਦੇਣੇ ਹੈ। ਤੇ ਮਤਲਬ ਬੱਚਾ ਮਿੱਠਾ, ਮਤਲਬ ਉਹਨੂੰ ਤਾਂ ਪਤਾ ਹੀ

0: ছাকনি দিয়ে যায়, সে পানিয়ে দাঁড়টা চক্কর বা চামচা দিয়ে নেই, তা তো সে তো আর আগে কোনো কিনতে পা থাকতে হয়েছে,
1: জি
0: সে মতলব ডাকুমেন্ট তা কিনু পা রেনে লাঙে ਤੇ ਮੁੜ ਕੇ ਐਡੀ ਵਧੀਆ ਖੀਰ ਬਣੂਗੀ ਜੀ, ਜੋ ਬੱਚਾ ਮਾਂ ਦੇ ਨੇੜੇ ਨਹੀਂ ਆਉਂਦਾ, 3 ਘੰਟੇ ਦੀ ਬਹੁਤ ਵਧੀਆ ਸੌਲੀ ਖੀਰ ਵੀ ਬਣ ਜੇਗੀ 2 ਚਮਚਿਆਂ ਨਾਲ ਜੀ।
1: ਜੀ, ਕੀ ਬਾਤ ਹੈ! ਪੂਰੀ ਹੈਲਦੀ ਜਿਹੜੀ ਇਹ ਚੀਜ਼ ਬਣਦੀ ਹੈ, ਹੈ ਨਾ?
0: ਹਾਂਜੀ ਹਾਂਜੀ, ਇਹ ਜਿਹੜਾ ਛੁਹਾਰਾ ਹੈ ਇਹਦੇ ਨਾਲ ਵੀ ਬੱਚੇ ਨੂੰ ਪੂਰੀ ਤਾਕਤ ਮਿਲਦੀ ਹੈ, ਤੇ ਬਦਾਮ ਕਾਜੂ ਸੂਜੀ ਇਹਦਾ ਵੀ ਕੋਈ ਬੱਚੇ ਨੂੰ ਨੁਕਸਾਨ ਨਹੀਂ ਹੈ ਜੀ।
1: ਜੀ, ਇੱਕ ਵਾਰੀ ਤੁਸੀਂ ਕੁਆਂਟਿਟੀ ਦੁਬਾਰਾ ਦੱਸ ਦਿਓ, ਕਿੰਨਾ ਕਿੰਨਾ ਲੈਣਾ ਸਾਰਾ ਸਮਾਨ?
0: ਇੱਕ ਕੌਲੀ ਬਦਾਮ ਦੀ ਲੈ ਲਓ ਜੀ, 1 ਕੌਲੀ ਕਾਜੂ, 1 ਕੌਲੀ ਸੂਜੀ,
1: ਜੀ
0: ਇਹਨਾਂ ਤਿੰਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਪਹਿਲਾਂ, ਤੇ ਫਿਰ ਇਹਨਾਂ ਨੂੰ ਮਿਕਸੀ ਚ ਪੀਸ ਲਾਂਗੇ ਜੀ, ਤੇ ਮਿਕਸ ਕਰ ਲਾਂਗੇ ਸਾਰਾ।
1: ਠੀਕ ਹੈ ਜੀ।
0: ਫਿਰ 1 ਗਲਾਸ ਦੁੱਧ ਰੱਖ ਲਓ ਵੀ, ਬੱਚਿਆਂ ਤੋਂ ਫਿਰ ਕੌਲੀ ਚ ਵਾਧੂ ਹੁੰਦੀ ਹੈ, ਇਹ ਆਪਣਾ ਪਾਊਡਰ ਤਕਰੀਬਨ 10-15 ਦਿਨ ਚੱਲ ਜਾਊਗਾ ਜੀ।
1: ਜੀ,
0: ਤੇ
1: ਅੱਛਾ, ਪਾਊਡਰ
0: ਗਲਾਸ,
1: ਬਣਾ ਕੇ ਰੱਖਣਾ ਹੈ ਤੇ?
0: ਹਾਂਜੀ ਪਾਊਡਰ ਬਣਾ ਕੇ ਰੱਖ ਲਓ ਰੋਜ਼, ਆਪਾਂ ਨੂੰ ਫਿਰ ਵੀ ਕੰਮ ਚ ਨਹੀਂ ਵੀ ਆਪਾਂ ਭੈਣਾਂ ਤੋਂ ਬਣਦਾ ਜੀ,
1: ਜੀ,
0: ਤੇ ਆਪਾਂ ਕੱਢ ਕੇ ਡੱਬੇ ਚ ਰੱਖ ਲਾਂਗੇ ਇਹਨੂੰ, ਤੇ 1 ਗਲਾਸ ਦੁੱਧ ਚ 2 ਚਮਚੇ ਪਾਉਣੇ ਆ ਜੀ, ਤੇ ਉਹਨੂੰ ਹਲਕਾ ਹਲਕਾ ਹਿਲਾਉਂਦੇ ਰਹੋ, ਤੇ ਬਸ 10 ਮਿੰਟਾਂ ਦੇ ਵਿੱਚ ਦੀ ਤਿਆਰ ਹੋ ਜੂਗੀ, ਵਿੱਚ ਛੁਹਾਰਾ ਪਾ ਲਓ ਜੀ ਜੇ ਤੁਸੀਂ ਮਤਲਬ ਵੀ ਪਾਉਣਾ ਹੀ ਹੈ, ਵੀ ਮਿੱਠਾ ਹੋ ਜੂਗਾ ਨਾਲੇ ਤਾਂ, ਤੇ ਬਹੁਤ ਵਧੀਆ ਲੱਗੋ, ਕੋਈ ਵੀ ਐ ਨਹੀਂ ਹੈ ਵੀ ਬੱਚਾ ਖਾਊਗਾ ਨਹੀਂ, ਸਾਡੇ ਮੇਰਾ ਭਾਣਜਾ ਜੀ 11 ਮਹੀਨਿਆਂ ਦਾ ਹੋਗਾ, ਉਹਨੂੰ 5 ਮਹੀਨਿਆਂ ਤੋਂ ਸਟਾਰਟ ਕੀਤਾ ਹੋਇਆ, ਤੇ ਉਹਨੇ ਤਾਂ ਦੁੱਧ ਵੀ ਛੱਡਤਾ ਸੀ ਮੰਮੀ ਦਾ ਜੀ।
1: ਜੀ, ਕੀ ਬਾਤ ਹੈ!
0: ਹਾਂਜੀ
1: ਬਿਲਕੁਲ ਜੀ, ਬਹੁਤ ਵਧੀਆ ਰਾਜਦੀਪ ਤੁਸੀਂ ਦੱਸਿਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ।

0: ਦੋਸਤੋ ਸਮਾਂ 1:45 ਦਾ ਹੋ ਚੁੱਕਿਆ ਤੇ ਇੱਕ ਹੋਰ ਭੈਣ ਸਾਡੇ ਨਾਲ ਸਾਂਝ ਬਣਾ ਚੁੱਕੇ ਆ ਜੀ ਫੋਨ ਲਾਈਨ ਤੇ। ਹੈਲੋ,
1: ਹਾਂਜੀ
0: ਹਾਂਜੀ, ਸਵਾਗਤ ਹੈ ਜੀ ਤੁਹਾਡਾ।
1: ਹਾਂਜੀ ਪੁੱਤਰ ਜੀ, ਮੈਂ ਨਾ ਜਿਵੇਂ ਆਪਾਂ ਬਜ਼ਾਰੀ ਮੈਦਾਨ ਦਾ
0: ਜੀ ਆਪਣਾ ਨਾਮ ਦੱਸ ਦਿਓ ਪਹਿਲਾਂ।
1: ਮੇਰਾ ਨਾਮ ਅਮਰੀਕ ਕੌਰ ਆ
0: ਜੀ, ਕਿਹੜੀ ਜਗ੍ਹਾ ਤੋਂ ਬੋਲਦੇ ਹੋ?
1: ਹਾਂਜੀ
0: ਕਿਹੜੀ ਜਗ੍ਹਾ ਤੋਂ, ਕਿੱਥੋਂ ਬੋਲਦੇ ਹੋ?
1: ਹੁਣ ਅਸੀਂ ਸਿਵੀਆਂ ਤੋਂ ਬੋਲਦੇ, ਪਿੰਡ ਸਿਵੀਆਂ,
0: ਜੀ
1: ਜ਼ਿਲ੍ਹਾ ਬਠਿੰਡਾ।
0: ਜੀ ਜੀ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਚ ਜੀ।
1: ਹਾਂਜੀ, ਇਹ ਮੈਦਾ ਜੇ ਆਪਾਂ ਕਿਲੋ ਸਾਬਣ ਬਣਾਉਣਾ ਤੇ ਕਿਲੋ ਮੈਦਾ ਬਣਾਉਣ ਲੈਣਾ ਜੇ,
0: ਜੀ
1: ਉਹਦੇ ਵਿੱਚ
0: ਜੀ ਇੱਕ
1: ਕਿਲੋ
0: ਮਿੰਟ
1: ਮੈਦਾ,
0: ਜੀ

0: ਇਸ ਪ੍ਰੋਗਰਾਮ ਦੇ ਵਿੱਚ ਵੈਸੇ ਅਸੀਂ ਖਾਣਾ ਬਣਾਉਣ ਦੀਆਂ ਵਿਧੀਆਂ ਬਾਰੇ ਹੀ ਗੱਲ ਕਰਦੇ ਹਾਂ, ਪਰ
1: ਹਾਂਜੀ
0: ਹਾਂਜੀ, ਤੇ ਤੁਸੀਂ ਇਹ ਕਿਹਾ ਕਿ ਕਿਸ ਕੋਈ ਇਹੋ ਜਿਹਾ ਪ੍ਰੋਗਰਾਮ ਵੀ ਉਲੀਕਿਆ ਜਾਵੇ ਔਫ ਏਅਰ, ਮੈਨੂੰ ਮੈਡਮ ਕਹਿ ਰਹੇ
1: ਹਾਂਜੀ
0: ਸੀ ਕਿ ਕੋਈ ਇਹੋ ਜਿਹਾ ਪ੍ਰੋਗਰਾਮ ਉਲੀਕਿਆ ਜਾਵੇ ਜਿਹਦੇ ਵਿੱਚ ਅਸੀਂ ਘਰ ਦੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਘਰੇ ਬਣਾ ਸਕਦੇ ਹਾਂ ਉਹਨਾਂ ਬਾਰੇ ਵੀ ਗੱਲ ਕੀਤੀ ਜਾਵੇ, ਜਿਹਦੇ ਵਿੱਚ ਉਹਨਾਂ ਨੇ
1: ਹਾਂਜੀ ਹਾਂਜੀ
0: ਹਾਂਜੀ
1: ਜਿਵੇਂ
0: ਸਾਬਣ,
1: ਦਾਜ ਵਗੈਰਾ ਬਣਾਉਣਾ
0: ਜੀ
1: ਹੋਵੇ,
0: ਜੀ
1: ਸਾਬਣ, ਸਰਫ,
0: ਜੀ
1: ਇਹੋ ਜਿਹਾ। ਪੁੱਤਰ ਜੀ, ਮਹਿੰਗਾਈ ਬੜੀ ਆ, ਤੁਹਾਨੂੰ ਪਤਾ ਨਾ ਹੈ ਨਾ,
0: ਜੀ
1: ਤੇ ਮਹਿੰਗਾਈ ਦੇ ਕਾਰਨ ਥੋੜਾ ਘਰੇ ਆਪਾਂ ਬਣਾ ਲਈਏ ਤੇ ਨਾਲੇ ਚੀਜ਼ ਵਧੀਆ ਬਣਦੀ ਆ, ਤੇ ਨਾਲੇ ਥੋੜਾ ਜਿਹਾ ਬੜਾ ਮਹਿੰਗਾਈ ਦੇ ਹਿਸਾਬ ਨਾਲ ਚੱਲੀਏ, ਤੇ ਇਹ ਤਾਂ ਆਪਾਂ ਨੂੰ ਰੋਜ਼ਾਨਾ ਚੀਜ਼ਾਂ ਚਾਹੀਦੀਆਂ।
0: ਜੀ
1: ਤੇ ਬਾਕੀ ਤੁਹਾਡੇ ਪ੍ਰੋਗਰਾਮ ਮੈਂ ਬਹੁਤ ਸੁਣਦੀ, ਮੈਂ ਸਵੇਰੇ 7 ਵਜੇ ਜਿਹੜਾ ਪ੍ਰੋਗਰਾਮ ਆ ਨਾ, ਉਹ ਪਹਿਲਾਂ ਮੈਂ ਗੁਰਬਾਣੀ ਆਉਂਦਾ ਉਹ ਸੁਣਦੀ 6 ਵਜੇ, ਉਦੋਂ 7 ਵਜੇ ਦਾ ਬੜਾ ਸੋਹਣਾ ਪ੍ਰੋਗਰਾਮ ਤੁਹਾਡਾ ਆਉਂਦਾ, ਮੈਂ ਵੀ ਸੁਣਦੀ ਹਾਂ, ਸੁਰਲੀਆਂ ਵੀ ਸੁਣਦੀ ਹਾਂ, ਬਾਕੀ ਜਿਹੜੀ ਖੁੰਡ ਚਰਚਾ ਉਹ ਵੀ ਸੁਣਦੀ ਆ, ਮੈਂ ਤੁਹਾਡੇ ਪ੍ਰੋਗਰਾਮ ਬਹੁਤ ਸੁਣਦੀ, ਪ੍ਰੇਮ ਨਾਲ ਸੁਣਦੀ ਆ। ਮੇਰੇ ਬੱਚੇ, ਮੇਰੇ ਪੋਤਰੇ ਆ, ਮੇਰੇ ਲਾਗੇ ਕਿਤੇ ਉਹ ਸੋਚੋ ਆਮ ਕਰਦੇ ਹਨ ਟੀਵੀ ਦਾ, ਤੇ ਮੈਂ ਤਾਂ ਨੀ ਵੀ ਮੈਨੂੰ ਭੈਣਾਂ ਦੇ ਪ੍ਰੋਗਰਾਮ ਚ ਨਾ ਕਰਿਆ ਕਰੋ ਪਰੇਸ਼ਾਨ।
0: ਜੀ ਜੀ
1: ਹਾਂਜੀ, ਤੇ
0: ਜੀ
1: ਪੁੱਤਰ ਜੀ ਤੁਹਾਡੇ ਜਿੰਨੇ ਸਟਾਫ ਆ ਸਾਰਿਆਂ ਨੂੰ ਬੜਾ ਪਿਆਰ ਆ, ਬੜਾ ਹਰ ਇੱਕ ਗੱਲ ਜਿਹੜੀ, ਹਰ ਇੱਕ ਪ੍ਰੋਗਰਾਮ ਤੁਹਾਡੀ ਚੜ੍ਹਦੀ ਕਲਾ ਚ, ਵਾਹਿਗੁਰੂ ਚੜ੍ਹਦੀ ਕਲਾ ਰੱਖੇ,
0: ਜੀ ਬਹੁਤ
1: ਮਹਾਰਾਜ
0: ਸ਼ੁਕਰੀਆ
1: ਤੁਹਾਨੂੰ
0: ਜੀ।
1: ਤਰੱਕੀਆਂ ਦੇਵੇ
0: ਜੀ
1: ਤੁਹਾਡਾ। ਮੈਨੂੰ ਅੱਜ ਇੰਨੀ ਕੁ ਖੁਸ਼ੀ ਹੋਈ ਵੀ ਮੇਰਾ ਜਿਹੜਾ ਕਾਲ ਤੁਹਾਨੂੰ ਲੱਗੀ ਆ, ਮੈਂ ਬੜੀ ਵਾਰੀ ਟਰਾਈ ਕਰਦੀ ਹਾਂ ਬੜੀ, ਇੱਕ ਆ ਭੈਣ ਗੁਰਦੇਵ ਕੌਰ ਦੀ, ਜਦੋਂ ਤੁਹਾਨੂੰ ਉਹਨਾਂ ਨੇ ਨੰਬਰ ਲਾਇਆ ਤਾਂ ਉਹਦੀ ਆਵਾਜ਼ ਮਾਰਦੀ ਨੇ ਮੈਨੂੰ ਪਛਾਣਿਆ, ਮੈਂ ਕਾਕੇ ਹਾਡੇ ਨੂੰ ਦੱਸੀ ਜਾਂਦੀ, ਮੈਂ ਕਿਹਾ ਇਹ ਭੈਣ ਗੁਰਦੇਵ ਕੌਰ ਸਵਾਈ ਮਹੀਨੇ ਤੋਂ ਆ, ਆਵਾਜ਼ ਦਾ ਪਤਾ ਲੱਗ ਜਾਂਦਾ।
0: ਜੀ ਜੀ ਬਿਲਕੁਲ ਜੀ। ਤੇ
1: ਹਾਂਜੀ
0: ਤੁਸੀਂ ਕੋਈ ਰੈਸਪੀ ਦੱਸ ਰਹੇ ਸੀ ਸਾਨੂੰ ਕਾਸੇ ਦੀ ਜੀ।
1: ਮੈਂ ਬੇਸਣ ਦੀ ਬਰਫੀ ਆਖਿਆ ਵੀ ਜਿਵੇਂ ਬਣਾਉਣੀ ਹੋਵੇ, ਖੋਪੇ ਦਾ ਬਰਾਦਾ ਪਾ ਕੇ,
0: ਜੀ ਜੀ ਹਾਂਜੀ
1: ਹਾਂਜੀ, ਬੇਸਣ ਲੈ ਲਓ ਜਿਵੇਂ 1 ਕੌਲੀ 1 ਕਟੋਰੀ ਬੇਸਣ ਦੀ,
0: ਜੀ
1: ਉਹਨੂੰ ਦੇਸੀ ਘਿਓ ਚ ਭੁੰਨ ਲਓ,
0: ਜੀ
1: ਜਦੋਂ ਥੋੜਾ ਜਿਹਾ ਬਦਾਮੀ ਜਿਹਾ ਹੋ ਜਾਵੇ, ਬਾਹਰ ਲਾਲ ਨਾ ਹੋਵੇ, ਬਦਾਮੀ ਜਿਹਾ
0: ਦੇਸੀ,
1: ਹੋ ਜਾਵੇ, ਉਦੋਂ
0: ਜੀ
1: ਵਿੱਚ ਉਹਦੇ ਬਰਾਦਾ ਪਾ ਦਿਓ,
0: 1 ਕੌਲੀ ਬੇਸਣ ਦੇ ਵਿੱਚ
1: 1 ਕਟੋਰੀ
0: ਘਿਓ ਪਾਉਣਾ,
1: ਬੇਸਣ ਦੀ,
0: ਕਿੰਨਾ ਘਿਓ ਕਿੰਨਾ ਪਾਉਣਾ ਹੈ?
1: ਤੇ ਮੰਨ ਲਓ 100 ਗ੍ਰਾਮ 150 ਗ੍ਰਾਮ ਘਿਓ ਪਾ ਲਓ,
0: ਡੇਢ
1: ਉਹ
0: ਜੀ
1: ਕੌਲੀ ਘਿਓ ਜਿੰਨਾ ਲੋਕ, ਜਿਹੜਾ ਵੇਸਣ ਹੁੰਦਾ ਘਿਓ ਨੂੰ ਕੋਈ ਜ਼ਿਆਦਾ ਚੁੱਕ ਲੈਂਦਾ ਕੁਛ ਕਰਦਾ,
0: ਜੀ ਬਿਲਕੁਲ
1: ਕੌਲੀ ਘਿਓ ਦੀ ਪਾ ਲਓ ਦੇਸੀ ਘਿਓ ਦੀ, ਉਹਦੇ ਵਿੱਚ ਬਰਾਦਾ, ਜਦੋਂ ਬਦਾਮੀ ਘਿਓ ਉਹਦਾ ਬਰਾਦਾ ਦਾ ਕੋਪੇ ਦਾ ਬਰਾਦਾ ਹੁੰਦਾ
0: ਜੀ
1: ਉਹ ਪਾ ਲਓ,
0: ਨਾਰੀਅਲ ਦਾ ਜੀ,
1: ਫਿਰ ਵਿੱਚ ਤੁਸੀਂ ਹੋਰ ਮਗਜ ਜੋ ਪਾਉਣਾ ਹੋਵੇ, ਬਦਾਮ, ਕਾਜੂ, ਹਰੀ ਸੌਗੀ ਉਹ ਪਾ ਲਓ,
0: ਜੀ
1: ਵਿੱਚ ਖੰਡ ਪਾ ਲਓ ਜਦੋਂ ਹੋਗਾ ਨਾ ਠੀਕ ਜਿਹਾ, ਤੇ ਜਿਹੜੀ ਖੰਡ ਪਾਉਣੀ ਉਹਦੀ ਚਾਣੀ ਕਰਕੇ ਪਾਉਣਾ,
0: ਠੀਕ ਹੈ,
1: ਹਾਂਜੀ ਐ ਨੀ ਸਿੱਧੀ ਨੀ ਪਾਉਣੀ, ਥੋੜਾ ਜਿਹਾ ਪਾਣੀ ਪਾ ਕੇ ਤੇ ਉਹਨੂੰ ਖੰਡ ਨੂੰ ਚਾਣੀ ਕਰ ਲੈਣੀ ਆ, ਤੇ ਜਦੋਂ ਆਪਾਂ ਬੇਸਣ ਤਿਆਰ ਕੀਤਾ ਬਰਾਦੇ ਦੀ ਉਹ ਪਾ ਕੇ ਤਿਆਰ ਕੀਤਾ, ਉਹਨੂੰ ਥੱਲੇ ਲਾ ਲੈਣਾ, ਉਹ ਮੁੜ ਕੇ ਜਦੋਂ ਚਾਣੀ ਬਣ ਗਈ ਉਸ ਜਿਹੜਾ ਮਟੀਰੀਅਲ ਉਹਦੇ ਵਿੱਚ ਸੁੱਟ ਦੇਣਾ, ਉਹ ਜਦੋਂ ਉਹਨੂੰ ਦੱਬ ਕੇ ਫਿਰ ਐ ਮਿਕਸ ਕਰ ਲੈਣਾ, ਫਿਰ ਉਹਨੂੰ ਘਿਓ ਤਾਂ ਵੱਧ ਉੱਤੇ ਆਇਆ ਹੁੰਦਾ, ਉਹਨੂੰ ਲਾਉਣ ਦੀ ਕਿਸੇ ਚੀਜ਼ ਦੀ ਲੋੜ ਨੀ, ਉਹਨੂੰ ਵਿੱਚ ਜੋ ਚੀਜ਼ ਤੁਸੀਂ ਪਾਉਣੀ ਆ ਪਾ ਕੇ ਉੱਤੇ, ਤੇ ਵਧੀਆ ਬਰਫੀ ਬਣਾ ਸਕਦੇ।
0: ਜੀ ਬਿਲਕੁਲ, ਬਹੁਤ ਵਧੀਆ ਤਰੀਕੇ ਨਾਲ
1: ਹਾਂਜੀ
0: ਤੁਸੀਂ ਬਰਫੀ ਬਣਾਉਣੀ ਦੱਸੀ ਹੈ ਬੇਸਣ ਦੀ, ਬਹੁਤ
1: ਹਾਂਜੀ,
0: ਸੌਖੇ
1: ਇੱਕ
0: ਤਰੀਕੇ ਨਾਲ।
1: ਜਿਹੜੇ ਕੱਚੀ ਅੰਬਾਂ ਦਾ ਮਰਪੀ ਆਪਾਂ ਬਣਾਉਂਦੇ ਹਾਂ, ਮੈਂ ਤਾਂ ਸਾਡੇ ਜੋ ਸਾਡੇ ਟਾਈਮ ਚ ਬਣਦਾ ਉਹਨੂੰ ਤਾਂ ਉਦੋਂ ਮੁਰੱਬਾ ਆਖਿਆ ਜਾਂਦਾ ਸੀ, ਕੱਚੇ ਅੰਬਾਂ ਦਾ ਜਿਵੇਂ ਚਾਰੀ ਅੰਬ ਹੁੰਦੇ ਆ,
0: ਹਾਂਜੀ ਹਾਂਜੀ,
1: ਉਹਨੂੰ ਉਹਨੂੰ ਥੋੜਾ ਜਿਹਾ ਉਬਾਲ ਲਓ, ਜਾਂ ਜਿਵੇਂ ਅੱਗ ਬਾ ਹੁਣ ਤੇ ਅੱਗ ਦਾ ਰਿਵਾਜ ਹੀ ਖਤਮ ਹੋ ਗਿਆ,
0: ਜੀ
1: ਸਾਡੇ ਜਮਾਨੇ ਚ ਚੁੱਲ੍ਹੇ ਚ ਅੱਗ ਚ ਉਹਨੂੰ ਭੁੰਨ ਲਓ ਥੋੜਾ ਜਿਹਾ ਕਰਕੇ, ਜੇ 4-5 ਅੰਬ,
0: ਜੀ
1: ਫਿਰ ਉਹਦੇ ਵਿੱਚ ਠੰਡਾ ਕਰਕੇ ਉਹਨੂੰ ਉਤਲੀ ਛਿੱਲ ਲਾ ਕੇ, ਤੇ
0: ਜੀ
1: ਜਿਹੜੀ ਗੁੱਦਾ ਗਿੱਟ ਕੇ ਹੁੰਦੀ ਗੁੱਦਾ, ਉਹ ਪਾਣੀ ਠੰਡੇ ਪਾਣੀ ਚ ਨਿਚੋੜ ਕੇ,
0: ਜੀ
1: ਠੰਡੇ ਪਾਣੀ ਚ ਨਿਚੋੜ ਕੇ ਉਹਦੇ ਵਿੱਚ ਭੁੰਨ ਕੇ ਜੀਰਾ ਪਾ ਕੇ, ਤੇ
0: ਜੀ
1: ਥੋੜਾ ਖੰਡ ਵਾਲਾ ਪਾਣੀ ਜਿਹੜਾ ਉਹਨੂੰ ਘੋਲ ਕੇ ਚੰਗੀ ਤਰ੍ਹਾਂ, ਉਹਨੂੰ ਮੁੜ ਕੇ ਗਰਮ ਨਹੀਂ ਕਰਨਾ,
0: ਜੀ
1: ਉਹਨੂੰ ਤੁਸੀਂ ਉਹ ਜਿਹੜਾ ਪਾਣੀ ਆ ਨਾ ਉਹ ਗਰਮੀ ਦੇ ਵਿੱਚ ਅੱਜ ਕੱਲ੍ਹ ਜਿਵੇਂ ਆ, ਉਹਨੂੰ ਥੋੜਾ ਥੋੜਾ ਉਹਨੂੰ ਵਿੱਚ ਸ਼ਹਿਦ ਪਾਉਣਾ, ਤੇ ਸ਼ਹਿਦ ਪਾ ਲਓ ਨਹੀਂ ਤੇ ਖੰਡ ਪਾ ਲਓ,
0: ਜੀ
1: ਪਾ ਕੇ ਉਹਨੂੰ ਠੰਡਾ ਅੱਜ ਕੱਲ੍ਹ ਪੀਤਾ ਜਾਵੇ, ਤੇ ਬੜਾ ਆਰਾਮਦਾਇਕ ਆ, ਬੜੀ ਵਧੀਆ ਉਹਨੂੰ ਦਿਲ ਨੂੰ
0: ਜੀ।
1: ਤਸੱਲੀ
0: ਤੇ
1: ਹੁੰਦੀ ਆ।
0: ਇਹਨੂੰ ਆਮ ਪੰਨਾ ਵੀ ਕਹਿੰਦੇ ਆ?
1: ਸਾਡੇ ਜਮਾਨੇ ਚ ਤਾਂ ਪੁੱਤਰ ਜੀ ਅਸੀਂ ਅੰਮ੍ਰਿਤਸਰ ਨੂੰ ਬੁਲਾਉਣ ਕਰਦੇ ਆ,
0: ਜੀ
1: ਤੇ ਉਸ ਕੋਲੋਂ ਉਹਨੂੰ ਇਹਨੂੰ ਮਰੱਬਾ ਆਂਦੇ ਹੁੰਦੇ,
0: ਜੀ
1: ਹਾਂ
0: ਜੀ।
1: ਤੇ
0: ਤੇ
1: ਬਾਕੀ ਹੁਣ ਤਾਂ ਜਿਵੇਂ ਜਿਵੇਂ ਪੰਜੋ ਜੀ ਦਾ ਫਰਕ ਹੈ,
0: ਇੱਕ ਵਾਰ ਦੁਬਾਰਾ ਦੱਸ ਦਿਓ ਵੀ ਪਹਿਲਾਂ ਅੰਬਾਂ ਨੂੰ ਉਬਾਲਣਾ ਹੈ।
1: ਉਬਾਲਣਾ, ਉਬਾਲ ਕੇ ਤੇ ਉਹਨਾਂ ਨੂੰ ਵਿੱਚੋਂ ਫਿਰ ਜਿਹੜਾ ਰਸਾ ਜਿਹਾ ਉਹ ਕਰਕੇ ਸ਼ੇਕ ਤੇ ਕੱਢ ਲੈਣਾ ਵਾ, ਸਾਰਾ ਗੁੱਦਾ ਜਿਹਾ ਵਿੱਚੋਂ ਕੱਢ ਲੈਣਾ ਵਾ,
0: ਜੀ
1: ਕੱਚ ਦੇ ਭਾਂਡੇ ਚ ਕੱਢਣਾ, ਸ਼ਟੀਲ ਦੇ ਚ ਨਹੀਂ ਕੱਢਣਾ,

0: ਨਾ ਪਿੱਤਲ ਦੇ ਤੇ ਨਾ ਪਲਾਸਟਿਕ ਚ, ਕੱਚ ਦੇ ਮਰਦਪਾਂ ਚ ਜਾਂ ਕੱਚ ਦਾ ਵੱਡਾ ਭਾਂਡਾ ਵੀ ਉਹਦੇ ਚ ਕੱਢ ਲੈਣਾ ਖੰਡ ਜਿਹੜੀ, ਉਹਨੂੰ ਖੋਰ ਕੇ ਠੰਡੇ ਪਾਣੀ ਚ, ਉਹਦੇ ਵਿਚ ਫਿਰ ਉਹ ਪਾਣੀ ਉਹ ਜਿਹੜਾ ਪਰਦਿਆ ਨਾ ਗੁੰਦਾ, ਉਹਦੇ ਵਿਚ ਰਲਾ ਕੇ ਉਹਦੇ ਚ ਜੀਰਾ ਪਾਉਣਾ ਭੁੰਨ ਕੇ ਪੀ ਕੇ, ਤੇ ਸ਼ਹਿਦ ਪਾਉਣਾ, ਸ਼ਹਿਦ ਪਾਓ ਥੋੜਾ ਜਿਹਾ ਸਵਾਦ ਵਧੀਆ ਬਣ ਜਾਂਦਾ ਤੇ ਨਾਲੇ ਉਂਝ ਠੰਡਾ
1: ਜੀ। ਬਿਲਕੁਲ, ਬਹੁਤ ਹੀ ਨਵੀਂ ਤੇ ਬੜਾ ਹੀ ਵਧੀਆ ਤੁਸੀਂ ਤਰੀਕੇ ਨਾਲ ਇਹ ਬਣਾਉਣਾ ਦੱਸਿਆ। ਮੁਰੱਬਾ ਵੀ ਇਹਨੂੰ ਕਹਿ ਸਕਦੇ ਆ, ਤੇ ਮੇਰਾ ਖਿਆਲ ਹੈ ਸ਼ਾਇਦ ਆਮ ਪੰਨਾ ਵੀ ਇਸ ਨੂੰ ਕਹਿੰਦੇ ਆ।
0: ਹਾਂਜੀ ਪੁੱਤਰ ਜੀ, ਫਿਰ ਥੋੜੀ ਜਿਹੀ ਸਾਡੀ ਬੋਲੀ ਦਾ ਵੀ ਫਰਕ ਹੈ ਨਾ,
1: ਅਲੱਗ ਇਲਾਕੇ ਦੇ ਹਿਸਾਬ ਨਾਲ ਨਾ ਚੀਜ਼ਾਂ ਕਈ ਵਾਰੀ ਸਵਾਦ ਉਹੀ ਹੁੰਦੀਆਂ ਉਵੇਂ ਹੀ ਬਣਾਉਣੇ ਆ, ਪਰ ਉਹਨਾਂ ਦਾ ਨਾਮ ਹੈ ਜਿਹੜਾ ਇਲਾਕੇ ਦੇ ਹਿਸਾਬ ਨਾਲ ਬਦਲ ਜਾਂਦਾ,
0: ਅਲੱਗ ਅਲੱਗ ਰੱਖਿਆ ਜਾਂਦਾ।
1: ਹਾਂਜੀ ਹਾਂ,
0: ਠੀਕ ਹੈ ਪੁੱਤਰ ਜੀ, ਠੀਕ ਹੈ,
1: ਬਹੁਤ ਵਧੀਆ ਤੁਸੀਂ ਦੱਸਿਆ,
0: ਬੜੀ ਖੁਸ਼ੀ ਹੋਈ ਤੁਹਾਡਾ ਨਾਮ
1: ਜੀ।
0: ਪੁੱਤਰ ਜੀ ਮੈਨੂੰ ਆਪਣਾ ਨਾਮ ਦੱਸ ਦੋ।
1: ਗੁਰਦੀਪ ਗਿੱਲ ਜੀ।
0: ਠੀਕ ਹੈ ਜੀ,
1: ਜੀ ਸ਼ੁਕਰੀਆ ਜੀ ਫੋਨ ਕਾਲ ਕਰਨ ਦੇ ਲਈ।
0: ਸ਼ੁਕਰੀਆ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪੁੱਤਰ ਜੀ।

ਸਰੋਤਿਓ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਬਾਣੀ ਦੇ ਵਿੱਚ ਜ਼ਿਲ੍ਹਾ ਲਾਇਬ੍ਰੇਰੀ ਜੋ ਕਿ ਬਠਿੰਡਾ ਵਿਖੇ ਨਵੀਂ ਬਣੀ ਹੈ, ਉੱਥੋਂ ਮੈਡਮ ਸਵਰਨਜੀਤ ਸਾਡੇ ਸਟੂਡੀਓ 'ਚ ਮੌਜੂਦ ਰਹਿਣਗੇ ਅਤੇ ਉਹ ਸਾਨੂੰ ਜਾਣਕਾਰੀ ਦੇਣਗੇ ਲਾਇਬ੍ਰੇਰੀ ਵਿੱਚ, ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿੱਚ ਚੱਲ ਰਹੇ ਮਿਸ਼ਨ ਪ੍ਰਗਤੀ ਬਾਰੇ, ਜਿਸ ਦੇ ਤਹਿਤ ਵੱਖ ਵੱਖ ਇਮਤਿਹਾਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਹੋਣਹਾਰ ਵਿਦਿਆਰਥੀਆਂ ਨੂੰ, ਜਿਸ ਦੇ ਲਈ ਕਿ ਇੱਕ ਐਂਟਰੈਂਸ ਟੈਸਟ ਲਿਆ ਜਾਂਦਾ ਹੈ। ਅੱਜ ਸਾਰੀ ਹੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਜ਼ਿਲ੍ਹਾ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਮੈਡਮ ਸਵਰਨਜੀਤ ਕੌਰ, ਸ਼ਾਮ 6:30 ਵਜੇ ਪ੍ਰੋਗਰਾਮ ਯੁਵਬਾਣੀ ਦੇ ਤਹਿਤ।

0: ਤੁਸੀਂ ਸੁਣ ਰਹੇ ਸੀ ਹਰਮੀਤ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਗੀਤ, ਅਤੇ ਆਓ ਹੁਣ ਇੱਕ ਕਾਲ 'ਤੇ ਸਾਡੇ ਸਰੋਤਾ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ। ਹੈਲੋ ਹੈਲੋ ਹੈਲੋ,
1: ਹੈਲੋ।
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਡਮ, ਸਤਿ ਸ੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ, ਆਪਦਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ।
1: ਹਾਂਜੀ ਮੈਡਮ, ਮੈਂ ਜਗਦੀਪ ਬੋਲਦੀ ਹਾਂ, ਪਿੰਡ ਪੱਕਾ ਕਲੱਬ, ਜ਼ਿਲ੍ਹਾ ਬਠਿੰਡਾ।
0: ਜੀ ਜਗਦੀਪ ਜੀ, ਹੋਰ ਠੀਕ ਠਾਕ ਹੋ?
1: ਹਾਂਜੀ ਠੀਕ ਹੈ ਜੀ, ਤੁਸੀਂ ਦੱਸੋ ਜੀ, ਠੀਕ ਹੋ?
0: ਹਾਂਜੀ ਵਧੀਆ ਜੀ। ਇਹ ਪ੍ਰੋਗਰਾਮ ਤੁਸੀਂ ਹਰ ਰੋਜ਼ ਸੁਣਦੇ ਹੋ?
1: ਹਾਂਜੀ ਰੋਜ਼ ਰੋਜ਼, ਸੁਬਹ ਤੋਂ ਲੱਗ ਕੇ ਲੱਗ ਜਾਂਦੇ ਜੀ, ਸ਼ਾਮ ਤੱਕ ਹੀ ਸੁਣੀ ਜਾਂਦੇ ਹਾਂ
0: ਜੀ। ਚਲੋ ਬਹੁਤ ਵਧੀਆ।

0: ਹਾਂ ਜੀ ਰੋਜ਼ ਰੋਜ਼ ਸੁਬਹ ਤੋਂ ਲੱਗ ਕੇ ਲੱਗ ਜਾਂਦੇ ਜੀ, ਸ਼ਾਮ ਤੱਕ ਵੀ ਸੁਣੀ ਜਾਂਦੇ ਹਾਂ।
1: ਜੀ ਚਲੋ ਬਹੁਤ ਵਧੀਆ ਗੱਲ ਹੈ। ਤੇ ਇਸ ਪ੍ਰੋਗਰਾਮ ਤੋਂ ਤੁਸੀਂ ਕਦੇ ਸਿੱਖੀ ਹੈ ਕੋਈ ਖਾਣਾ ਬਣਾਉਣ ਦੀ ਵਿਧੀ ਬਾਰੇ, ਕੋਈ ਚੀਜ਼ ਘਰੇ ਬਣਾ ਕੇ ਦੇਖੀ ਹੈ ਕਦੇ?
0: ਹਾਂ ਜੀ
1: ਜੀ ਕੀ ਬਣਾ ਕੇ
0: ਹਾਂ ਜੀ,
1: ਦੇਖਿਆ?
0: ਜਿਵੇਂ ਆਪਾਂ ਕੱਦੂ ਕੱਦੂਕਸ ਕਰਕੇ ਦਹੀਂ ਦੇ ਵਿੱਚ ਪਾ ਲਓ ਮੈਡਮ। ਹਾਂ
1: ਜੀ
0: ਜੀ, ਜਿਵੇਂ ਚਿੱਟਾ ਮਿਸਰੀ ਹੋ ਗਈ ਜੀ,
1: ਹਾਂ ਜੀ
0: ਤੇ ਇਮਲੀ ਆਲੂ ਬੁਖਾਰਾ ਗਰਮੀ ਤੋਂ ਕਿਉਂਕਿ ਇਹ
1: ਜੀ
0: ਖਾ ਲਓ ਜੀ, ਇਹ ਵੀ ਠੀਕ ਹੈ ਸਵੇਰ ਸਵੇਰ। ਹਾਂ
1: ਬਹੁਤ
0: ਜੀ, ਇਹ
1: ਵਧੀਆ
0: ਵੀ ਗਰਮੀ ਕਰਦਾ ਹੈਗਾ ਜੀ। ਮੈਡਮ
1: ਜੀ।
0: ਮੇਰਾ ਫੋਨ ਪਹਿਲੀ ਵਾਰ ਲੱਗਿਆ ਹੈਗਾ ਜੀ, ਲੱਗਿਆ ਹੀ ਨਹੀਂ ਗਾ, ਅਸੀਂ ਤਾਂ
1: ਅੱਛਾ,
0: ਵਾਲੇ ਦਿਨ ਹੋ ਗਏ
1: ਇਮਲੀ
0: ਸਾਨੂੰ ਗੇੜ
1: ਜਿਹੜੀ
0: ਲਾਈ
1: ਤੁਸੀਂ
0: ਜਾਂਦਿਆਂ ਨੂੰ।
1: ਜੀ ਇਮਲੀ ਤੇ ਆਲੂ ਬੁਖਾਰਾ ਤੁਸੀਂ ਜਿਵੇਂ ਕਿਹਾ ਹੈ ਨਾ ਭਿਉਂ ਕੇ ਗਰਮੀਆਂ ਦੇ ਵਿੱਚ ਪੀ ਲਓ, ਤਾਂ ਉਸ ਦਾ ਤਰੀਕਾ ਥੋੜਾ ਜਿਹਾ ਵਿਸਥਾਰ ਦੇ ਨਾਲ ਦੱਸ ਦਿਓ।
0: ਹਾਂ ਜੀ, ਆਲੂ ਆਲੂ ਬੁਖਾਰਾ ਲੈ ਲਓ ਜੀ,
1: ਜੀ
0: ਚਿੱਟਾ ਮਿਸਰੀ,
1: ਜੀ
0: ਤੇ ਇਹਨਾਂ ਨੂੰ ਭਿਉਂ ਕੇ ਰਾਤ ਦੇ ਸਮੇਂ ਰੱਖ ਦਿਓ ਜੀ, ਪਾਣੀ ਦੇ ਵਿੱਚ ਪਾ
1: ਠੀਕ ਹੈ।
0: ਕੇ।
1: ਆਲੂ ਬੁਖਾਰਾ ਛਿੱਲ ਕੇ ਪਾਉਣਾ?
0: ਨਹੀਂ ਜੀ, ਉਦਾਂ ਹੀ ਬਣਾਗਾ।
1: ਅੱਛਾ, ਉਵੇਂ ਦੀ ਉਵੇਂ ਪਾਉਣਾ ਹੈ।
0: ਹਾਂ ਜੀ, ਇਹ ਆਪਣੇ ਨਾ ਕਟੋਰੀ ਲੈਣੀ ਆ,
1: ਹਾਂ ਜੀ
0: ਮਿੱਟੀ ਦੀ ਕਟੋਰੀ ਘੜੇ ਵਾਲਿਆਂ ਤੋਂ ਮਿਲਦੀ ਆ।
1: ਜੀ
0: ਹਾਂ, ਉਹਨਾਂ ਤੋਂ ਲੈ ਕੇ ਪੂਜਾ, ਕਿਹਨੂੰ ਪੰਜਾਬੀ ਵਿੱਚ ਪੂਜਾ ਬੋਲਦੇ ਆ ਜੀ,
1: ਹਾਂ ਜੀ
0: ਉਹਦੇ ਵਿੱਚ ਲੈ ਕੇ ਉਹਨੂੰ ਭਿਉਂ ਕੇ ਤੇ ਉਹਦੇ ਵਿੱਚ ਪਾ ਕੇ
1: ਜੀ
0: ਰਾਤ ਦੇ ਸਮੇਂ ਭਿਉਂਦੇ, ਸੁਬਹ ਸੁਬਹ ਪੀ ਲੈ ਜੀ ਉਹਦਾ ਜੂਸ ਬਣਾ ਕੇ,
1: ਠੀਕ
0: ਤੇ
1: ਹੈ
0: ਗਰਮੀ ਵਾਸਤੇ ਬਹੁਤ ਵਧੀਆ ਜੀ।
1: ਜੀ।
0: ਹਾਂ
1: ਬਿਲਕੁਲ
0: ਜੀ
1: ਸਹੀ ਇਹ ਜਿਹੜਾ ਤਰੀਕਾ ਹੈ ਤੁਸੀਂ ਦੱਸਿਆ ਹੈ, ਬਿਲਕੁਲ ਜਿਹੜਾ ਆਲੂ ਬੁਖਾਰਾ ਤੇ ਇਮਲੀ ਅਗਰ ਅਸੀਂ ਪੀਨੇ ਆ ਤਾਂ ਕਹਿੰਦੇ ਹੁੰਦੇ ਆ ਵੀ ਜਿਹੜੀ ਮੈਦੇ ਦੀ ਗਰਮਾਇਸ਼ ਹੁੰਦੀ ਆ
0: ਹਾਂ ਜੀ
1: ਉਸ
0: ਹਾਂ ਜੀ,
1: ਨੂੰ,
0: ਸਭ ਨਿਕਲ ਜਾਂਦੀ ਹੈ ਜੀ ਮੈਦੇ ਦੀ
1: ਹਾਂ
0: ਗਰਮਾਇਸ਼।
1: ਜੀ ਕਈ ਵਾਰੀ
0: ਅੱਜ ਕੱਲ ਆ ਕੇ ਭੈਣਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਆ, ਤੇ
1: ਜੀ
0: ਉਹ ਵੀ ਸਹੀ ਠੀਕ ਹੋ ਜਾਂਦੀ ਹੈ।
1: ਜੀ ਬਿਲਕੁਲ ਬਹੁਤ ਵਧੀਆ ਤਰੀਕਾ ਤੁਸੀਂ ਦੱਸਿਆ, ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਾਲ ਕਰਨ ਦੇ ਲਈ।
0: ਹਾਂ ਜੀ, ਧੰਨਵਾਦ ਜੀ।
1: ਦੋਸਤੋ ਸਮਾਂ ਜਿਹੜਾ ਲਗਭਗ ਸੰਪੂਰਨ ਹੋ ਚੁੱਕਿਆ ਹੈ ਇਸ ਪ੍ਰੋਗਰਾਮ ਦੇ ਵਿੱਚ, ਤੇ ਇੱਕ ਸੁਨੇਹਾ ਅਸੀਂ ਸੁਣ ਲੈਂਦੇ ਹਾਂ।
2: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ।
1: ਸੋ ਇਸ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਰੱਬ ਰੱਖਾ।
3: ਹੈਲੋ ਫਰਮਾਇਸ਼,
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ, ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ ਐਫ ਐਮ ਬਠਿੰਡਾ। ਸਮਾਂ 1:59:57 ਹੋ ਚੁੱਕੇ ਨੇ। ਆਓ ਸੁਣਦੇ ਹਾਂ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।
4: Good afternoon. This is Akashvani and I am Valsa Williams with the midday news. The headlines. BJP government in West Bengal presents first full budget focusing on social welfare, infrastructure development and employment, announces a slew of women-centric schemes. BRICS National Security Advisors meeting begins in New Delhi to discuss emerging security challenges. External Affairs Minister Dr. S. Jaishankar arrives in Mongolia to hold meeting with his counterpart to deepen economic ties. IMD forecasts heavy to very heavy rainfall over Assam and Meghalaya today. And in FIFA World Cup, Egypt beat New Zealand 3-1 to secure first ever World Cup victory. In a major employment and welfare push, the BJP-led West Bengal government today presented its first full budget 2026-27, focusing on social welfare, infrastructure development and employment, and also announced a slew of women-centric schemes. Presented today by Finance Minister Swapan Dasgupta, has announced the recruitment for 1 lakh vacant posts across various state departments.

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਤੁਸੀਂ ਸੁਣ ਰਹੇ ਸੀ ਫਿਲਮ ਅਫਸਰ ਦੇ ਵਿੱਚੋਂ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਇਸ ਗੀਤ ਨੂੰ ਫਰਮਾਇਸ਼ ਕੀਤਾ ਹੈ ਜੀ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ ਮੰਡੀ ਕਲਾਂ ਤੋਂ। ਇਸ ਗੀਤ ਨੂੰ ਸੁਣਦੀ ਫਰਮਾਇਸ਼ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਆਈ ਹੈ। ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀਰ, ਲਕਸ਼ੈ ਸੋਨੂ, ਮੋਹਨੀ ਰਿਤਿਕ ਅਤੇ ਬਲਵੀਰ ਸਿੰਘ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਕੁਲਦੀਪ ਰਤਨ ਦਿਉਣ ਵਾਲੇ ਆਦਰਸ਼ ਨਗਰ ਬਠਿੰਡਾ ਤੋਂ ਇਸ ਗੀਤ ਨੂੰ ਸੁਣਨਾ ਚਾਹਿਆ ਸੀ। ਬਠਿੰਡਾ ਰੋਡ ਮੰਡੀ ਡਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਰੋਹਿਤ ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ, ਬਲਜਿੰਦਰ ਸਿੰਘ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਤੋਂ, ਸੁਖਦੀਪ ਸਰਦੂਲ ਅਤੇ ਗੁਰਸ਼ਰਨ ਗੁਰਵੀਰ ਵੀ ਇਸ ਗੀਤ ਨੂੰ ਸੁਣਦੀ ਫਰਮਾਇਸ਼ ਕਰ ਰਹੇ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ।

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਅੱਜ ਦਾ ਇਹ ਪ੍ਰੋਗਰਾਮ ਤੁਹਾਡੀਆਂ ਫੋਨ ਕਾਲਸ ਦੇ ਅਧਾਰਿਤ ਸੀ, ਪਰ ਮਾਫ਼ੀ ਚਾਹੁੰਦੇ ਹਾਂ, ਕਿਸੇ ਕਾਰਨ, ਤਕਨੀਕੀ ਕਾਰਨ ਦੀ ਵਜ੍ਹਾ ਕਰਕੇ ਅਸੀਂ ਤੁਹਾਡੀਆਂ ਫੋਨ ਕਾਲਸ ਨਹੀਂ ਲੈ ਪਾ ਰਹੇ। ਸੋ ਵਟਸਐਪ ਦੇ ਰਾਹੀਂ ਤੁਸੀਂ ਸੁਨੇਹੇ ਭੇਜ ਕੇ ਆਪਣੀ ਫਰਮਾਇਸ਼ ਦਾ ਗੀਤ ਚਲਵਾ ਸਕਦੇ ਹੋ। ਸੋ ਜੋ ਗੀਤ ਤੁਸੀਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ, ਉਸ ਗੀਤ ਨੂੰ ਫਰਮਾਇਸ਼ ਕੀਤਾ ਹੈ ਜੀ ਪਰਮਜੀਤ ਕੌਰ ਬਠਿੰਡਾ ਤੋਂ। ਮੇਲਾ ਸਿੰਘ ਜੀਦਾ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਇਸ ਦੇ ਨਾਲ ਹੀ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਆਰਜੂ, ਮਹਿਕ, ਖੁਸ਼ਦਿਲ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ ਸਾਨੂੰ। ਦੋਸਤੋ, ਤੁਸੀਂ ਵਟਸਐਪ ਦੇ ਰਾਹੀਂ ਸਾਨੂੰ ਫਰਮਾਇਸ਼ਾਂ ਭੇਜ ਕੇ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਗੁਰਲਾਲ ਮਾਹੀ ਨੰਗਲ, ਜਸਵੀਰ ਮਾਹੀ ਨੰਗਲ ਤੋਂ ਵੀ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰ ਰਹੇ ਸੀ। ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।

ਜਾਰਡਨ ਸੰਧੂ ਦੀ ਆਵਾਜ਼ ਵਾਲੇ ਇਸ ਗੀਤ ਨੂੰ ਫਰਮਾਇਸ਼ ਕੀਤਾ ਸੀ ਜੀ ਹਰਜਿੰਦਰ ਸ਼ਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ ਪਿੰਡ ਨਥਾਣਾ ਬਠਿੰਡਾ ਤੋਂ, ਮੰਗਾ ਪਿੰਡ ਗੰਗਾ ਅਬਲੂਕੀ ਤੋਂ।

ਇਸ ਗੀਤ ਨੂੰ ਸੁਣਨਾ ਚਾਹਿਆ। ਬੰਟੀ, ਰਮਨਦੀਪ ਕੌਰ, ਪ੍ਰਵੀਨ, ਪਰਮਪ੍ਰੀਤ, ਗੁਰਮੀਤ, ਬਿੰਦਰ ਮਣੀਆਂਪੱਤੀ ਤੋਂ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ, ਵਟਸਐਪ ਦੇ ਰਾਹੀਂ ਹੀ। ਇਸ ਗੀਤ ਨੂੰ ਸੁਣਨਾ ਚਾਹਿਆ ਬਠਿੰਡਾ ਤੋਂ ਹਰਚਰਨ ਗਰੇਵਾਲ। ਸੁਰਿੰਦਰ ਕੌਰ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਨੂੰ ਕਰ ਰਹੇ ਸੀ। ਅਮਰਗੜ੍ਹ ਤੋਂ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਆਈ ਹੈ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ ਸਾਨੂੰ ਵਟਸਐਪ ਦੇ ਰਾਹੀਂ। ਮਹਿਮਾ ਸਰਜਾ ਤੋਂ ਇਸ ਗੀਤ ਨੂੰ ਸੁਣਨਾ ਚਾਹਿਆ ਨਛੱਤਰ ਸਿੰਘ, ਕੁਲਵਿੰਦਰ ਕੌਰ, ਗਗਨ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ।

ਕੁਲਬੀਰ ਝਿੰਜਰ ਦੀ ਆਵਾਜ਼ ਵਾਲੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਕਰ ਰਹੇ ਨੇ। ਪੰਨੀ ਵਾਲਾ ਮੋਰੀਕਾ ਤੋਂ ਜਸ਼ਨ ਰਵੀ ਸਿੰਘ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ।

0: ਇਸ ਗੀਤ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰਾਖਾ।
1: ਸੁਰੀਲੀ ਦੁਪਹਿਰ,
0: ਤੁਸੀਂ ਸੁਣ ਰਹੇ ਸੀ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ, FM ਬੈਂਡ 101.1 ਮੈਗਾਹਰਟਸ 'ਤੇ, ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਆਕਾਸ਼ਵਾਣੀ FM ਬਠਿੰਡਾ, ਸਮਾਂ 2:59 ਅਤੇ 45 ਸੈਕਿੰਡ ਹੋ ਚੁੱਕੇ ਨੇ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਹੋਵੇਗਾ ਸਿਹਤਨਾਮਾ ਵਿਵਧ ਭਾਰਤੀ ਮੁੰਬਈ ਤੋਂ, 5 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:20 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ। ਸਾਡੇ ਪਿੰਡ ਸਾਡੇ ਖੇਤ, ਜਿਸ ਦੇ ਅੰਤਰਗਤ ਤੁਸੀਂ ਸੁਣੋਗੇ ਆਪਣਾ ਵਿਰਸਾ ਆਪਣਾ ਸੱਭਿਆਚਾਰ, ਜਿਸ ਦੇ ਅੰਤਰਗਤ ਵਿਸ਼ਾ ਹੋਏਗਾ ਇੱਕ ਪੰਜਾਬੀ ਗਾਇਕ ਗੀਤਕਾਰ ਸ਼ਾਇਰ ਤੇ ਕਵੀ ਦੇਬੀ ਮਖਸੂਸਪੁਰੀ ਭਾਗ ਪਹਿਲਾ। ਆਵਾਜ਼ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਦਾ। ਆਓ ਸੁਣ ਲੈਂਦੇ ਹਾਂ ਅੱਜ ਦਾ ਖਾਸ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਨੀ ਹੱਥ ਉੱਚੀਆਂ ਅਟਾਰੀਆਂ ਨੂੰ ਪਾਇਆ ਨਹੀਂ ਉਹ ਜਾਣਾ ਤੂੰ ਤਾਂ ਟੀਸੀ ਵਾਲਾ ਬੇਰ ਸਾਥੋਂ ਲਾਇਆ ਨਹੀਂ ਉਹ ਜਾਣਾ ਨੀ ਤੈਥੋਂ ਰਾਹੇ ਖੇੜੇ ਨਜ਼ਰ ਮਲਾਈ ਨਹੀਂ ਉਹ ਜਾਣੀ ਸਾਥੋਂ ਅੱਗੇ ਹੋ ਕੇ ਬੁਲਾਇਆ ਨਹੀਂ ਉਹ ਜਾਣਾ ਨੀ ਤੈਥੋਂ ਸ਼ੋਰ ਤਾਂ ਦੀ ਉੱਚੀ ਕੰਧ ਟੱਪ ਨਹੀਂ ਹੋਣੀ ਸਾਥੋਂ ਪੱਲਾ ਬਦਨਾਮੀ ਤੋਂ ਛੁਡਾਇਆ ਨਹੀਂ ਉਹ ਜਾਣਾ ਇੱਕ ਨਦੀ ਦੇ ਕਿਨਾਰੇ ਦੇਬੀ ਕਦੋਂ ਮਿਲਦੇ ਨੀ ਤਾਂ ਜਾਣ ਕੇ ਨੀ ਆਉਣਾ ਤੇ ਸਾਥੋਂ ਆਇਆ ਨਹੀਂ ਉਹ ਜਾਣਾ
1: ਸਾਹਾਂ ਤੋਂ ਵੀ ਵੱਧ ਕੀਮਤੀ ਤੇ ਰੱਬ ਵਰਗੇ ਅਦਬੀ ਸਤਿਕਾਰਿਤ ਬੁੱਧੀਜੀਵੀ ਸਰੋਤਿਓ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਲੈ ਕੇ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਥ ਨਿਭਾਉਣਗੇ ਆਕਾਸ਼ਵਾਣੀ FM ਬਠਿੰਡਾ ਦੇ ਬਹੁਤ ਹੀ ਮਿਹਨਤੀ ਐਡੀਟਰ ਬਹੁਤ ਹੀ ਵਧੀਆ ਆਵਾਜ਼ ਦੀ ਮਲਿਕਾ ਮੈਡਮ ਗੁਰਦੀਪ ਕੌਰ ਗਿੱਲ। ਦੋਸਤੋ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 101.1 MHz। ਦੋਸਤੋ ਅੱਜ ਦੀ ਸ਼ਾਮ ਬਲਜੀਤ ਡੈਡੀਕੇਟ ਕਰ ਰਹੇ ਨੇ ਪੰਜਾਬੀ ਸ਼ਾਇਰੀ ਦੇ ਬਾਦਸ਼ਾਹ ਦਰਦ ਦੀ ਆਵਾਜ਼ ਤੇ ਠੇਠ ਪੰਜਾਬੀ ਬੋਲੀ ਦੇ ਫੱਕਰ।
2: ਸੋ ਫੁੱਲਾਂ ਦੀ ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਅਮਰੀ ਦੀ ਮਿੱਠੀ ਜਿਹੀ ਲੋਰੀ ਵਰਗਾ ਬੁੱਢੇ ਬਾਬਲ ਦੇ ਹੱਥ ਚ ਡੰਗੋਰੀ ਵਰਗਾ ਘਾਹ ਉੱਤੇ ਸੱਜਰੀ ਤਰੇੜ ਵਰਗਾ ਤੇ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ

0: ਸਾਹਿਬ ਬੁਲੰਦ ਆਵਾਜ਼ ਦਾ ਮਾਲਕ ਤੁਹਾਡਾ ਆਪਣਾ ਮਹਿਬੂਬ ਕਲਾਕਾਰ ਦੇਬੀ ਮਖਸੂਸਪੁਰੀ।
1: ਸਾਰੇ ਪੰਜਾਬੀ ਪਿਆਰਿਆਂ ਨੂੰ, ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੇ ਚਰਨਾਂ ਨੂੰ ਸਾਡਾ ਬਹੁਤ ਸਾਰਾ ਸਤਿਕਾਰ।

ਉਹ ਬੰਦੇ ਖਤਰਨਾਕ ਹੁੰਦੇ ਆ ਜਿਹੜੇ ਮੂੰਹ ਤੇ ਜੀ ਜੀ ਕਰੀ ਜਾਣ, ਤੁਹਾਡੀ ਮਾੜੀ ਗੱਲ ਨੂੰ ਵੀ ਕਹਿਣ ਨਹੀਂ ਠੀਕ ਹੀ ਆ, ਉਹਨੂੰ ਤਾਂ ਕਹਿੰਦੇ ਬਚਣਾ ਚਾਹੀਦਾ ਸਿਆਣੇ ਕਹਿੰਦੇ।

ਦੇਵੀ ਮਖਸੂਸਪੁਰੀ ਦਾ ਅਸਲੀ ਨਾਮ ਗੁਰਦੇਵ ਸਿੰਘ ਗਿੱਲ ਹੈ। ਉਹ ਪੰਜਾਬ ਦੇ ਮਖਸੂਸਪੁਰ ਪਿੰਡ ਨਾਲ ਸੰਬੰਧ ਰੱਖਦੇ ਨੇ, ਇਸੇ ਕਰਕੇ ਉਹਨਾਂ ਨੇ ਆਪਣਾ ਨਾਮ ਰੱਖਿਆ ਮਖਸੂਸਪੁਰੀ। ਦੋਸਤੋ, ਦੇਵੀ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹਨਾਂ ਕਲਾਕਾਰਾਂ ਵਿੱਚੋਂ ਨੇ ਜਿਨ੍ਹਾਂ ਨੇ ਸ਼ਾਇਰੀ ਨੂੰ ਕਮਰਸ਼ੀਅਲ ਮਿਊਜ਼ਿਕ ਨਾਲ ਜੋੜ ਕੇ ਇੱਕ ਨਵਾਂ ਅੰਦਾਜ਼ ਦਿੱਤਾ। ਉਹ ਸਿੰਗਰ ਵੀ ਨੇ, ਲਿਰਿਸਿਸਟ ਵੀ ਤੇ ਲਾਈਵ ਪਰਫਾਰਮਰ ਵੀ।

ਬੇਬੀ ਹੁਸਨ ਦਾ ਨਖਰਾ ਉੱਚਾ, ਬੇਬੀ ਹੁਸਨ ਦਾ ਨਖਰਾ ਉੱਚਾ, ਇਸ਼ਕ ਚ ਕਾਫੀ ਆਕੜ ਹੈ ਉਹ ਕਈ ਮੇਰਾ ਫੋਨ।

ਦੋਸਤੋ ਉਹਨਾਂ ਦੇ ਮਸ਼ਹੂਰ ਗੀਤਾਂ ਦਾ ਜ਼ਿਕਰ ਕਰ ਲੈਨੇ ਆ। ਦਰਦ ਦੂਜਾ ਗੀਤ ਜੋ ਮੇਰੇ ਤੇ ਗੁਰਦੀਪ ਦੇ ਬਹੁਤ ਹੀ ਰੂਹ ਦੇ ਨੇੜੇ ਹੈ, ਪਿੰਡ ਦੀ ਮਿੱਟੀ। ਇਹਦੇ ਤੋਂ ਇਲਾਵਾ ਵਿਛੋੜਾ, ਸਭ ਤੋਂ ਵਧੀਆ ਤੇ ਬਹੁਤ ਹੀ ਭਾਵੁਕ ਗੀਤ ਸਰੋਤਿਓ, ਜੋ ਆਪ ਜੀ ਨੂੰ ਵੀ ਪਸੰਦ ਆਏਗਾ ਤੇ ਮੇਰੇ ਵੀ ਬਹੁਤ ਹੀ ਰੂਹ ਦੇ ਨੇੜੇ ਹੈ। ਮਾਂ, ਦੋਸਤੋ ਦੇਵੀ ਜੀ ਦੇ ਮਾਂ ਵਾਲੇ ਗੀਤ ਨੂੰ ਸੁਣ ਕੇ ਹਰ ਬੰਦਾ ਇਮੋਸ਼ਨਲ ਹੋ ਜਾਂਦਾ ਹੈ। ਦੋਸਤੋ ਇਹ ਗੀਤ ਸੀ ਜਦ ਮਾਂ ਨਾ ਰਹਿੰਦੀ।

ਗੀਤਾਂ ਦੇ ਵਿੱਚ ਸਮਾਜਿਕ ਸੱਚਾਈ ਬਹੁਤ ਹੀ ਗਹਿਰਾਈ ਨਾਲ ਮਿਲਦੀ ਹੈ। ਦੋਸਤੋ ਇੱਥੇ ਦਿਲ ਵੱਡੇ ਨੇ ਕੀ ਹੋਇਆ, ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ 'ਚ ਰਹਿੰਦੇ ਹਾਂ। ਗੁਸਤਾਖੀ ਗਲਤੀ ਹੋ ਸਕਦੀ, ਗੁਸਤਾਖੀ ਗਲਤੀ ਹੋ ਸਕਦੀ, ਕੀਤਾ ਕਦੇ ਕਸੂਰ ਨਹੀਂ। ਇੱਧਰ ਸੁਣ ਕੇ ਉੱਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ। ਸਾਡਾ ਰਾਜ ਆਇਆ ਤਾਂ ਦੱਸਾਂਗੇ, ਸਾਡਾ ਰਾਜ ਆਇਆ ਤਾਂ ਦੱਸਾਂਗੇ, ਹਾਲੇ ਗੋਡੇ ਗੋਡੇ ਮਜਬੂਰੀਆਂ ਨੇ, ਹਾਲੇ ਗੋਡੇ ਗੋਡੇ ਮਜਬੂਰੀਆਂ ਨੇ। ਦੋ ਬਹੁਤ ਹੀ ਖੂਬਸੂਰਤ ਨਗਮਿਆਂ ਦਾ ਜ਼ਿਕਰ ਮੈਂ ਕਰਨਾ ਨਹੀਂ ਭੁੱਲਾਂਗਾ, ਆਪਾਂ ਵਿਛੜੇ ਤੇ ਇੱਕ ਖੂਬਸੂਰਤ ਨਗਮਾ ਜੋ ਦੇਵੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਲੱਗਦਾ ਹੈ, ਯਾਦਾਂ।

0: ਗੀਤਾਂ ਦੀ ਸਾਂਝ ਵੀ ਪਾਵਾਂਗੇ ਤੇ ਆਪ ਜੀ ਦੀ ਖਿਦਮਤ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਰੇ ਸੌਂਗਸ ਪਲੇ ਵੀ ਕਰੀਏ। ਪਹਿਲਾ ਗੀਤ ਸੀ ਝਾਂਜਰ, ਦੂਸਰਾ ਆਪਣਾ ਹਾਲ ਸੁਣਾ, ਤੀਸਰਾ ਤੇਰੇ ਕੋਲ, ਚੌਥਾ ਯਾਦ ਦਾ ਦੀਵਾ ਤੇ ਪੰਜਵਾਂ ਮਾਹੀ ਵੇ। ਦੋਸਤੋ, ਦੇਬੀ ਮਖਸੂਸਪੁਰੀ ਦੀ ਸਭ ਤੋਂ ਵੱਡੀ ਪਹਿਚਾਣ ਉਹਨਾਂ ਦੀ ਕਲਮ ਹੈ। ਉਹਨਾਂ ਦੇ ਲਫ਼ਜ਼ ਸਾਡੇ ਦਿਲ ਤੇ ਵਾਰ ਕਰਦੇ ਨੇ
1: ਕਿ ਬੇਮੌਤੇ ਮਰ ਗਿਆ ਦੀ ਤੂੰ, ਬੇਮੌਤੇ ਮਰ ਗਿਆ ਦੀ ਤੂੰ ਬਣਾ ਕੇ ਲਿਸਟ ਤਾਂ ਵੇਖੀ। ਐਵੇਂ ਕਹਿਣ ਦੀ ਗੱਲ ਹੈ ਕਿ ਨਸ਼ਾ ਨੁਕਸਾਨ ਨਹੀਂ ਕਰਦਾ, ਐਵੇਂ ਕਹਿਣ ਦੀ ਗੱਲ ਹੈ ਨਸ਼ਾ ਨੁਕਸਾਨ ਨਹੀਂ ਕਰਦਾ। ਆਖਰੀ ਸ਼ੇਰ ਹੈ ਕਿ ਕਿਹਦੇ ਨਾਲ ਵਰਤਣਾ ਕਿੱਦਾਂ, ਕਿਹਦੇ ਨਾਲ ਵਰਤਣਾ ਕਿੱਦਾਂ, ਇਹ ਦੇਬੀ ਪਤਾ ਹੈ ਮੈਨੂੰ ਕੌਣ ਕੀ ਕਹਿੰਦਾ ਮੇਰੇ ਬਾਰੇ, ਮੈਂ ਧਿਆਨ
2: ਨਹੀਂ
1: ਕਰਦਾ। ਆਸਾਂ ਵਾਲੇ ਆਲਣੇ ਨਿੱਤ ਬਣਾਉਣੇ, ਆਸਾਂ ਵਾਲੇ ਆਲਣੇ ਨਿੱਤ ਬਣਾਉਣੇ ਆ, ਬੋਲ ਕੇ ਦੁੱਖ ਨਹੀਂ ਦੱਸਦੇ ਤਾਂ ਗਾਉਣੇ ਆ। ਡਰ ਲੱਗਦਾ ਹੈ ਛੇਤੀ ਖਰਚੇ ਨਾ ਜਾਈਏ, ਡਰ ਲੱਗਦਾ ਹੈ ਛੇਤੀ ਖਰਚੇ ਨਾ ਜਾਈਏ ਤਾਂ ਥੋੜਾ ਲਿਖਦੇ ਥੋੜਾ ਗਾਉਣੇ ਆ।
0: ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ, ਖੱਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ, ਖੱਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ, ਵਾਅਦੇ ਭੁੱਲ ਗਈ, ਵਾਅਦੇ ਭੁੱਲ ਗਈ, ਭੁੱਲ ਕੇ ਤਾਂ ਦਿਖਾ ਮੈਨੂੰ, ਭੁੱਲ ਕੇ ਤਾਂ ਦਿਖਾ ਮੈਨੂੰ। ਨੀ ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈ ਮੈਂ, ਨੀ ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈ ਮੈਂ, ਲਾਉਣੇ ਜੇ ਇਲਜ਼ਾਮ ਤਾਂ ਕੋਲ ਬਿਠਾ ਮੈਨੂੰ, ਤਾਂ ਕੋਲ ਬਿਠਾ ਮੈਨੂੰ। ਸਾਰੇ ਗੀਤਾਂ ਵਿੱਚ ਸਿਰਨਾਵਾਂ ਦੇਬੀ ਦਾ, ਸਾਰੇ ਗੀਤਾਂ ਵਿੱਚ ਸਿਰਨਾਵਾਂ ਦੇਬੀ ਦਾ, ਗੀਤ ਜਿਹਾ ਕੋਈ ਖੱਤ ਚੰਦਰੀਏ ਪਾ ਮੈਨੂੰ, ਗੀਤ ਜਿਹਾ ਕੋਈ ਖੱਤ।

ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਪੜ੍ਹਨ ਲਿਖਣ ਵੇਲੇ ਦੀ ਜ਼ਿੰਦਗੀ ਚੰਗੀ ਹੁੰਦੀ ਏ ਚੜੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਂਦੇ ਨੇ ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਂਦੇ ਨੇ ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਂਦੇ ਨੇ ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਨਾਵੇਂ ਨੇ ਨੀ ਤੂੰ ਕੋਈ ਗਾਣਾ ਮੇਰੇ ਬਾਰੇ ਗਾਉਂਦੀ ਸੀ ਕਿ ਨਹੀਂ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ।

0: ਚੁੰਗਲਾਂ ਵਾਉਂਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ।
1: ਦੋਸਤੋ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਕਮਿਊਨਿਟੀ ਡਿਸਕਸ਼ਨਸ ਆਨਲਾਈਨ ਤੁਸੀਂ ਵੇਖਦੇ ਹੋ ਉਹ ਵੀ ਦੇਬੀ ਜੀ ਨੂੰ ਪੰਜਾਬ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਗ੍ਰੇਟੈਸਟ ਲਿਰਿਸਿਸਟ ਵਿੱਚੋਂ ਗਿਣਦੇ ਨੇ।
2: ਜੋ ਰੁੱਖ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ। ਦੇਬੀ ਮਖਸੂਸਪੁਰੀ ਸਾਹਿਬ ਦਾ ਇਹ ਸ਼ੇਅਰ ਹੈ। ਅੱਜ ਦੇਬੀ ਮਖਸੂਸਪੁਰੀ ਜੀ ਜਿਹੜੇ ਕਿ ਬੜੀ ਅਜ਼ੀਮ ਇੱਕ ਸ਼ਖਸੀਅਤ ਨੇ, ਡਾਊਨ ਟੂ ਅਰਥ, ਇਹਨਾਂ ਨੇ ਬੜੀਆਂ ਪ੍ਰਾਪਤੀਆਂ ਕੀਤੀਆਂ। ਇਹਨਾਂ ਦੀ ਸੰਗਤ ਬਹੁਤ ਚੰਗੇ ਬੰਦਿਆਂ ਨਾਲ ਰਹੀ। ਡਾਕਟਰ ਜਗਤਾਰ, ਗੁਰਦੇਵ ਸਿੰਘ ਮਾਨ ਭੂਮਸੀ ਵਾਲੇ ਜਿਹੜੇ ਸਨ, ਤੇ ਚਰਨ ਸਿੰਘ ਸਫਰੀ ਤੋਂ ਲੈ ਕੇ ਸੁਰਜੀਤ ਪਾਤਰ ਸਾਹਿਬ ਇਹਨਾਂ ਦੇ ਦਰਅਸਲ ਗੁਰੂ ਹਨ। ਇਹਨਾਂ ਦੀ ਪੋਇਟਰੀ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੀਨਿੰਗਫੁੱਲ ਸ਼ੇਰੋ ਸ਼ਾਇਰੀ ਦੇ ਮਾਹਰ ਨੇ ਔਰ ਆਵਾਜ਼ ਵੀ ਇਹਨਾਂ ਦੀ ਕਮਾਲ ਦੀ ਹੈ। ਦੇਬੀ ਮਖਸੂਸਪੁਰੀ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੈਲਕਮ।
3: ਤਿੰਨ ਸਾਹਿਬ, ਸਭ ਤੋਂ ਪਹਿਲਾਂ ਸ਼ੁਕਰਾਨਾ ਜੀ, ਤੁਹਾਨੂੰ ਸਤਿ ਸ੍ਰੀ ਅਕਾਲ। ਤੇ
2: ਸਤਿ ਸ੍ਰੀ ਅਕਾਲ ਜੀ। ਤੇ ਮੈਂ ਤਾਂ ਬਹੁਤ ਥੋਤੋਂ ਇੰਪ੍ਰੈਸ ਆ ਇਸ ਕਰਕੇ ਕਿਉਂਕਿ ਤੁਹਾਡੀ ਜਿਹੜੀ ਨਾ ਲਿਟਰੇਰੀ ਅਪਰੋਚ ਆ ਪੋਇਟਰੀ ਲਈ, ਗੀਤਾਂ ਲਈ, ਉਹਨੇ ਆਪਣੀ ਇੱਕ ਨਵੇਕਲੀ ਥਾਂ ਬਣਾਈ ਹੋਈ ਹੈ। ਸ਼ਾਇਦ ਇਹ ਉਹਨਾਂ ਲੋਕਾਂ ਦੀ ਸੰਗਤ ਦਾ ਨਤੀਜਾ ਹੈ।
3: ਬਿਲਕੁਲ ਜੀ, 100% ਮੈਂ ਹਮੇਸ਼ਾ ਹਰ ਮੁਲਾਕਾਤ ਇੰਟਰਵਿਊ ਚ ਗੱਲ ਕਰਦਾ ਹਾਂ ਨਾ, ਜੇ ਕੋਈ ਪ੍ਰਭਾਵਿਤ ਸੱਜਣ ਮਿਲੇ ਜਾਂ ਵੈਸੇ ਵੀ ਕਿਤੇ ਰੋਜ਼ਮਰਾ ਜ਼ਿੰਦਗੀ ਕਿਤੇ ਮਹਿਫਲ ਚ ਬਾਜ਼ਾਰ, ਸਾਨੂੰ ਤੇਰੇ ਗਾਣੇ ਚੰਗੇ ਲੱਗਦੇ ਸਨ, ਤੂੰ ਆ ਯਾਰ ਅੱਛਾ ਲਿਖਿਆ ਹੈ ਨਾ, ਤਾਂ ਮੈਂ ਕਹਿੰਦਾ ਚਲੋ ਲਗਨ ਮਿਹਨਤ ਤਾਂ ਕਰਨਾ ਹਰ ਇਨਸਾਨ ਦਾ ਫਰਜ਼ ਹੈ, ਔਰ ਲਗਨ ਤੋਂ ਬਿਨਾਂ ਕੋਈ ਕੰਮ ਹੋ ਨਹੀਂ ਸਕਦਾ ਜਿੰਨੇ ਚਿਰ ਅੰਦਰੋਂ ਇਸ਼ਕ ਨਾ ਹੋਵੇ, ਪੂਰਾ ਪੈਸ਼ਨ ਨਾ ਹੋਵੇ, ਹੈ ਨਾ। ਬਟ ਇਹ ਤੁਹਾਡੇ ਚੰਗੇ ਨਸੀਬ ਹੁੰਦੇ ਕਿ ਤੁਹਾਨੂੰ ਮਾਰਗ ਦਰਸ਼ਕ ਜਿਹੜੇ ਉਸ ਲਾਈਨ ਦੇ ਬਹੁਤ ਵੱਡੇ ਬੰਦੇ ਹੋਏ ਨੇ ਜਾਂ ਹਨ ਜਾਂ ਪਹਿਲਾਂ ਸੀਗੇ, ਤੁਸੀਂ ਉਹਨਾਂ ਤੋਂ ਕਿੰਨੇ ਪ੍ਰਭਾਵਿਤ ਹੋ, ਤੁਸੀਂ ਉਹਨਾਂ ਨੂੰ ਕਿੰਨਾ ਪੜਿਆ ਸੁਣਿਆ ਜਾਂ ਕਿੰਨੀ ਸੰਗਤ ਕੀਤੀ। ਮੈਂ ਥਿੰਦ ਭਾਜੀ, ਮੈਂ ਇਸ ਗੱਲ ਹਮੇਸ਼ਾ ਆਪਣਾ ਚੰਗਾ ਨਸੀਬ ਮੰਨਦਾ ਕਿ ਮੈਨੂੰ ਚੰਗਾ ਪੜਨ ਦਾ ਮੌਕਾ ਵੀ ਮਿਲ ਗਿਆ ਲਗਨ ਸੀ ਪੜਨ ਦੀ, ਤੇ ਵੱਡੇ ਹਸਤਾਖਰ ਜਿਹੜੇ ਸਾਡੀ ਜ਼ਬਾਨ ਦੇ ਮਾਂ ਪੰਜਾਬੀ ਦੇ ਵੱਡੇ ਸ਼ਾਇਰ ਲੇਖ, ਉਹਨਾਂ ਦੀ ਸੰਗਤ ਕਰਨ ਦਾ, ਉਹਨਾਂ ਦੇ ਕੋਲ ਬਹਿਣ ਦਾ ਮੌਕਾ ਮਿਲਿਆ ਹੈ ਨਾ ਜੀ। ਮੈਂ ਹਮੇਸ਼ਾ ਹੀ ਇਹ ਮੰਨਦਾ ਜਿਨ੍ਹਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ, ਜੋ ਰੁੱਖ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ। ਘੱਟ ਮਿਲੀਏ, ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰਦੇ। ਇਹ ਮਨ ਚ ਇਹ ਜਿਹੜਾ ਸਤਿਕਾਰ ਹੈ ਥਿੰਦ ਭਾਜੀ, ਮੈਨੂੰ ਲੱਗਦਾ ਇਹ ਤੁਹਾਨੂੰ ਚੀਜ਼ਾਂ ਲੈ ਕੇ ਆਉਂਦਾ ਤੁਹਾਡੇ ਲਈ, ਤੁਹਾਡੇ ਮਨ ਚ ਜਜ਼ਬਾ ਸੱਚਾ ਹੈ, ਤੁਸੀਂ ਦਿਲੋਂ ਸਤਿਕਾਰ ਕਰਦੇ ਹੋ ਔਰ ਸੋਚਦੇ ਹੋ, ਮਿਹਨਤ ਕਰਦੇ ਹੋ ਯਾਰ ਕਦੇ ਮੈਂ ਵੀ ਇੱਦਾਂ ਦਾ ਕੰਮ ਕਰ ਸਕਾਂ, ਹੈ ਨਾ। ਮੈਨੂੰ ਲੱਗਦਾ ਇਹ ਚੀਜ਼ ਤੁਹਾਨੂੰ ਕੁਛ ਨਾ ਕੁਛ ਅੱਗੇ ਲੈ ਕੇ ਜਾਂਦੀ, ਜਾਂ ਉਹ ਨੇੜੇ ਤੇੜੇ ਸਿਮਿਲਰ ਉਦੋਂ ਤੁਸੀਂ ਕਦੇ ਜਾਣੇ ਆ ਉਹਨਾਂ ਲੋਕਾਂ ਦੇ ਨੇੜੇ।
2: ਲੱਗਦਾ ਚਿਣਗ ਤੁਹਾਡੇ ਚ ਪਹਿਲਾਂ ਹੀ ਸੀ, ਬਹੁਤ ਵਰੇ ਪਹਿਲਾਂ, ਜਦ ਮੇਰਾ ਖਿਆਲ ਤੁਸੀਂ ਟੈਕਸੀ ਚਲਾਉਂਦੇ ਸੀ।
3: ਜੀ ਜੀ ਜੀ, ਬਿਲਕੁਲ।
2: ਉਦੋਂ ਤੁਹਾਡੀ ਮੇਰਾ ਖਿਆਲ ਹੰਸ ਰਾਜ ਹੰਸ ਨੇ ਗਾਈ ਸੀ।
3: ਹਾਂਜੀ, ਹੰਸ ਭਾਜੀ ਨੇ।
2: ਮੈਂ ਖੇਡ ਨਹੀਂ ਸਰੀਰ
3: ਲੋਕੋ ਮੈਂ ਪਾਕ ਮੁਹੱਬਤ ਹਾਂ।
1: ਦੋਸਤੋ, ਜਿਨ੍ਹਾਂ ਨੇ ਸੱਚ

ਦਿਲ ਨਾਲ ਪਿਆਰ ਕੀਤਾ ਹੋਵੇ ਉਹ ਇਹ ਗੱਲ ਜ਼ਰੂਰ ਸਮਝਦੇ ਨੇ। ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ। ਕੁਝ ਯਾਦਾਂ ਰਾਤਾਂ ਨੂੰ ਸੌਣ ਨਹੀਂ ਦਿੰਦੀਆਂ, ਕੁਝ ਯਾਦਾਂ ਰਾਤਾਂ ਨੂੰ ਸੌਣ ਨਹੀਂ ਦਿੰਦੀਆਂ। ਦੋਸਤੋ, ਕਈ ਯਾਦਾਂ ਦਵਾ ਨਹੀਂ, ਕਈ ਯਾਦਾਂ ਦਵਾ ਨਹੀਂ, ਦਰਦ ਬਣ ਜਾਂਦੀਆਂ ਨੇ, ਦਰਦ ਬਣ ਜਾਂਦੀਆਂ ਨੇ। ਦੋਸਤੋ, ਕਿਸੇ ਖਾਸ ਇਨਸਾਨ ਦੇ ਜਾਣ ਨਾਲ ਬੰਦਾ ਆਪਣੀ ਪਹਿਚਾਣ ਵੀ ਖੋ ਦਿੰਦਾ ਏ, ਬੰਦਾ ਆਪਣੀ ਪਹਿਚਾਣ ਵੀ ਖੋ ਦਿੰਦਾ ਏ। ਤੇਰੇ ਤੁਰ ਜਾਣ ਪਿੱਛੋਂ ਅਸੀਂ ਆਪਣੇ ਵੀ ਨਹੀਂ ਰਹੇ।

0: ਦੋਸਤੋ ਦੇਵੀ ਜੀ ਦੀ ਸ਼ਾਇਰੀ ਦੀ ਖਾਸ ਗੱਲ ਇਹ ਹੈ ਕਿ ਉਹ ਦਿਲ ਦੀ ਸੱਚਾਈ ਬੋਲਦੇ ਨੇ।
1: ਨੇੜੇ ਤੇੜੇ ਹੁੰਦਾ ਹਾਂ ਪਰ ਲੁਕਿਆ ਰਹਿੰਦਾ ਹਾਂ, ਮੈਂ ਭੁਲਾਵੇਂ ਅੱਖਰਾਂ ਵਾਂਗੂ ਲੱਭਣਾ ਪੈਂਦਾ, ਦੁਨੀਆ ਜੋ ਵੀ ਦੇਵੇ ਝੋਲੀ ਵਿੱਚ ਪਾ ਲੈਂਦਾ ਹਾਂ, ਪਾਣੀ ਹਾਂ ਮੈਂ ਨੀਵੇਂ ਪਾਸੇ ਵੱਲ ਨੂੰ ਵਹਿੰਦਾ। ਅਕਲ ਸ਼ਕਲ ਤੇ ਨਾ ਜਾਇਓ, ਇਹ ਬਹੁਤੀਆਂ ਚੰਗੀਆਂ ਨਹੀਂ, ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ।
0: ਦੋਸਤੋ ਕੁਝ ਲੋਕ ਵਕਤ ਦੇ ਨਾਲ ਬਦਲ ਜਾਂਦੇ ਨੇ ਪਰ ਕੁਝ ਦਿਲ ਹਮੇਸ਼ਾ ਸੱਚੇ ਰਹਿੰਦੇ ਨੇ, ਜਿਵੇਂ ਕਿ ਆਪਣਾ ਦੇਵੀ ਮਖਸੂਸਪੁਰੀ। ਲੋਕ ਚਿਹਰੇ ਬਦਲ ਲੈਂਦੇ ਨੇ, ਅਸੀਂ ਰਿਸ਼ਤੇ ਨਿਭਾਉਂਦੇ ਰਹਿ ਗਏ। ਲੋਕ ਚਿਹਰੇ ਬਦਲ ਲੈਂਦੇ ਨੇ, ਅਸੀਂ ਰਿਸ਼ਤੇ ਨਿਭਾਉਂਦੇ ਰਹਿ ਗਏ। ਲੋਕ ਕਹਿੰਦੇ ਨੇ ਕਿ ਵਕਤ ਹਰ ਦਰਦ ਮਿਟਾ ਦਿੰਦਾ ਏ। ਲੋਕ ਕਹਿੰਦੇ ਨੇ ਕਿ ਵਕਤ ਹਰ ਦਰਦ ਮਿਟਾ ਦਿੰਦਾ ਏ, ਪਰ ਕੁਝ ਯਾਦਾਂ ਉਮਰਾਂ ਲਈ ਰਹਿ ਜਾਂਦੀਆਂ ਨੇ
2: ਸਹਿਰ ਹੀ ਖਬਰੇ ਨਕਲੀ ਹੋਵੇ ਅਸਰ ਵੀ ਤਾਈਓ।

0: ਦੋਸਤੋ ਇਹ ਲਾਈਨਾਂ ਹੀ ਦੇਬੀ ਮਖਸੂਸ ਪੁਰੀ ਦੀ ਪਹਿਚਾਣ ਨੇ। ਸਾਦਗੀ, ਸੱਚਾਈ ਤੇ ਗਹਿਰਾ ਦਰਦ ਦੇਬੀ ਮਖਸੂਸ ਪੁਰੀ ਜੀ ਦੇ ਗੀਤਾਂ ਦੇ ਵਿੱਚ ਅਕਸਰ ਆਪਾਂ ਨੂੰ ਵਿਖਾਈ ਦਿੰਦਾ ਏ। ਇਸ਼ਕ ਅਜੀਬ ਕਹਾਣੀ, ਰੋਂਦੀ ਤਕਦੀਰ, ਸਾਡੀ ਬਰਬਾਦੀ ਕਿੰਨਾ ਰੋਇਆ, ਦੁੱਖ ਦੇਣ ਵਾਲਿਆ। ਦੋਸਤੋ ਇਹ ਵੀ ਖੂਬਸੂਰਤ ਗੀਤ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਦੇਬੀ ਮਖਸੂਸ ਪੁਰੀ ਜੀ ਵੱਲੋਂ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਦਰਸ਼ਕਾਂ ਤੇ ਸਰੋਤਿਆਂ ਦੀ ਝੋਲੀ ਵਿੱਚ ਪਾਏ ਗਏ। ਰੋਣ ਨੂੰ ਅਸੀਂ ਬਥੇਰੇ ਆ, ਤੂੰ ਹੱਸਿਆ ਕਰ। ਦੋਸਤੋ ਇਹ ਲਾਈਨ ਸੁਣ ਕੇ ਲੱਗਦਾ ਹੈ ਜਿਵੇਂ ਕੋਈ ਆਪਣਾ ਦਿਲ ਖੋਲ ਕੇ ਗੱਲ ਕਰ ਰਿਹਾ ਹੋਵੇ।
1: ਤੁਸੀਂ ਭੇਦ ਖੋਲੋ, ਤੁਹਾਡਾ ਜ਼ਖਮ ਕਿੰਨਾ ਪੁਰਾਣਾ, ਚੋਟ ਕਿੰਨੀ ਪੁਰਾਣੀ।
2: ਨਹੀਂ ਜੀ, ਘਰ ਰੋਟੀ ਵੀ ਖਾਣੀ ਆ ਨਾ ਜਾ ਕੇ।
1: ਚਲੋ ਸਾਲ ਦੱਸੋ, 20 ਸਾਲ ਪੁਰਾਣੀ, 40 ਸਾਲ ਪੁਰਾਣੀ,
2: ਪਤਾ ਨੀ ਹੁਣ
1: ਕਿਹੜੇ ਕਿਹੜੇ ਸਾਲ ਦੀ ਗੱਲ ਆਪਾਂ ਕਾਊਂਟ ਕਰ ਲੈਂਦੇ ਆ।
2: ਨਹੀਂ ਹੁਣ ਤਾਂ ਉਹੀ,
1: ਇਹ ਤਾਂ ਦੱਸ ਕੇ ਜਾਣਾ ਪਊਗਾ, ਸਾਲ ਤਾਂ ਦੱਸਣਾ ਪਊਗਾ।
2: ਕੋਈ ਇਸ ਤਰ੍ਹਾਂ ਨੀ ਹੈਗਾ, ਕੋਈ ਪਾਰਟੀਕੁਲਰ ਨੀ ਹੈਗਾ। ਜਾਣੀ ਖਾਬਾਂ ਵਿੱਚ ਤਾਂ ਸਾਏ ਵਾਂਗ ਤੇਰੇ ਨਾਲ ਰਹਿ ਸਕਦਾ, ਅਸਲ ਜ਼ਿੰਦਗੀ ਚ ਤੇਰੇ ਕੋਲ ਮੈਂ ਖਲੋ ਨਹੀਂ ਸਕਦਾ। ਇੱਕ ਅਸਮਾਨ ਥੱਲੇ ਇੱਕੋ ਸ਼ਹਿਰ ਦੇ ਬਸ਼ਿੰਦੇ ਹਾਂ, ਇੱਕੋ ਛੱਤ ਥੱਲੇ ਆਪਣਾ ਟਿਕਾਣਾ ਹੋ ਨਹੀਂ ਸਕਦਾ। ਮੇਰੇ ਹਾਲਾਤ ਨੇ ਐਸੇ, ਮੈਂ ਤੇਰਾ ਹੋ ਨਹੀਂ ਸਕਦਾ। ਮੈਂ ਤੈਨੂੰ ਵੇਖ ਸਕਦਾ ਹਾਂ, ਮੈਂ ਤੈਨੂੰ ਛੋ ਨਹੀਂ ਸਕਦਾ। ਕਰਾਂ ਟਕੋਰ ਮੈਂ ਕਿੱਦਾਂ ਦੇਵਾਂ ਰਾਹਤ ਕਿੰਜ ਤੈਨੂੰ, ਮੈਂ ਤਾਂ ਲਹੂ ਹਾਂ, ਲਹੂ ਜ਼ਖਮ ਨੂੰ ਧੋ ਨਹੀਂ ਸਕਦਾ। ਮੇਰੇ ਹੰਝੂਆਂ ਉੱਤੇ ਵੀ ਤੇਰਾ ਨਾਮ ਲਿਖਿਆ ਹੈ, ਕਿਸੇ ਦੇ ਸਾਹਮਣੇ ਇਸ ਕਰਕੇ ਦੇਬੀ ਰੋ ਨਹੀਂ ਸਕਦਾ।
0: ਤੇਰੇ ਤੁਰ ਜਾਣ ਪਿੱਛੋਂ ਚੁੱਪ ਚਾਪ ਪਹਿਲੀ ਉਮਰ ਦੀ ਯਾਰੀ ਤੇ ਨਾਲ ਰਾਹੀ, ਇਹ ਖੂਬਸੂਰਤ ਗੀਤ ਵੀ ਦੇਬੀ ਜੀ ਨੇ ਸਰੋਤਿਆਂ ਦੀ ਝੋਲੀ ਵਿੱਚ। ਦੋਸਤੋ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੀ ਸਤਿਕਾਰਿਤ ਭੈਣ ਗੁਰਦੀਪ ਕੌਰ ਗਿੱਲ, ਜੋ ਕਿ ਇਸ ਪ੍ਰੋਗਰਾਮ ਨੂੰ ਬੜੀ ਖੂਬਸੂਰਤੀ ਨਾਲ ਐਡਿਟ ਕਰਕੇ ਕੰਪਾਈਲ ਕਰਕੇ ਆਪ ਜੀ ਦੀ ਝੋਲੀ ਵਿੱਚ ਪਾਉਣਗੇ। ਸਰੋਤਿਓ ਹੁਣ ਸਾਨੂੰ ਦਿਓ ਇਜਾਜ਼ਤ, ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ ਜੇ ਪਾਏ। ਦੋਸਤੋ ਅੱਜ ਵੀ ਜਦੋਂ ਸੈਡ ਸੌਂਗਸ ਦੀ ਗੱਲ ਹੁੰਦੀ ਹੈ, ਦੇਬੀ ਮਖਸੂਸ ਪੁਰੀ ਜੀ ਦੇ ਨਾਮ ਬਿਨਾਂ ਲਿਸਟ ਅਧੂਰੀ ਰਹਿ ਜਾਂਦੀ ਹੈ। ਦੋਸਤੋ ਕੁਝ ਅਰਦਾਸ ਗੀਤਾਂ ਦਾ ਜ਼ਿਕਰ ਆਪ ਜੀ ਦੇ ਸਨਮੁੱਖ ਕਰਨ ਲੱਗਿਆ ਹਾਂ, ਜੋ ਦੇਬੀ ਜੀ ਨੇ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਗਾਏ। ਜ਼ੁਲਮ ਦਾ ਪਰਚਾ,

ਦੋਸਤੋ, ਘੜੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੀ ਸਤਿਕਾਰਿਤ ਭੈਣ ਗੁਰਦੀਪ ਕੌਰ ਗਿੱਲ, ਜੋ ਕਿ ਇਸ ਪ੍ਰੋਗਰਾਮ ਨੂੰ ਬੜੀ ਖੂਬਸੂਰਤੀ ਨਾਲ ਐਡਿਟ ਕਰਕੇ ਕੰਪਾਈਲ ਕਰਕੇ ਆਪ ਜੀ ਦੀ ਝੋਲੀ ਵਿੱਚ ਪਾਉਣਗੇ। ਸਰੋਤਿਓ, ਹੁਣ ਸਾਨੂੰ ਦਿਓ ਇਜਾਜ਼ਤ, ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਆਪਣਾ ਵਿਰਸਾ ਆਪਣਾ ਸੱਭਿਆਚਾਰ, ਜਿਸ ਵਿੱਚ ਵਿਸ਼ਾ ਸੀ ਇੱਕ ਪੰਜਾਬੀ ਗਾਇਕ, ਗੀਤਕਾਰ, ਸ਼ਾਇਰ ਤੇ ਕਵੀ ਦੇਬੀ ਮਖਸੂਸਪੁਰੀ ਦਾ ਭਾਗ ਪਹਿਲਾ। ਆਵਾਜ਼ ਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ, ਸੰਪਾਦਨ ਸੀ ਗੁਰਦੀਪ ਗਿੱਲ ਦਾ। ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਤੇ 45 ਸਕਿੰਟ ਹੋ ਰਹੇ ਨੇ। ਆਓ ਹੁਣ ਠੀਕ 6:20 ਤੇ ਸੁਣ ਲੈਂਦੇ ਹਾਂ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: PLI है ना?
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा, और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
3: एक कहानी है एक हाउसवाइफ ते ओदी अंतरात्मा दी। बिजली दा बिल, करियाना, स्कूल दी फीस, सब हो गया। बन गया बजट?
4: हाँ,
3: 5000 बच गए। ता नवी साड़ी ले लवा?
4: ना,
3: पिछले महीने ही ता लई सी।
4: एक होर?
3: नहीं, पहला बजट बनाओ, फिर छोटियां छोटियां बचतां नू बैंक च बचा के रखो ते पैसियां नू वध दे वेखो।
4: वड्डी आई
3: हुण जा भैणे।
5: RBI कहिंदा है
3: वित्ती समझदारी खुशहाल नारी।
6: नमस्कार, ए आकाशवाणी है। हुण तुसी चंचल शर्मा तों प्रदेशक खबरां सुनो। पहला इस बुलेटिन दीआं खास खबरां। BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ, ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਪਹੁੰਚ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ ਚੱਪਰਬਾਰੀ ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਲ ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਵਿਚ ਡੁੱਬੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਜਿਵੇਂ ਪੱਛਮੀ ਬੰਗਾਲ ਵਿਚ ਬੰਗਲਾਦੇਸ਼ੀ ਘੁਸਪੈਠੀਆਂ ਕਰਕੇ ਉਥੋਂ ਦੀ ਬਦਲਦੀ ਜਨਸੰਖਿਆ ਦੇਸ਼ ਦੀ ਚਿੰਤਾ ਦਾ ਮਸਲਾ ਬਣ ਗਿਆ ਸੀ, ਉਸੇ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਅਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣ ਗਏ ਨੇ। ਅੱਜ ਲੁਧਿਆਣਾ ਵਿਚ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਬੰਗਾਲ ਜਿਹੇ ਹਾਲਾਤ ਪੰਜਾਬ ਚ ਵੀ ਸਿਰਦਰਦ ਬਣ ਗਏ ਨੇ, ਜਿੱਥੇ ਲੋਕਾਂ ਨੂੰ ਕੰਮ ਦੇ ਬਦਲੇ ਅਦਾਇਗੀ ਕਰਨੀ ਪੈਂਦੀ ਹੈ। ਲੁਧਿਆਣਾ ਚ ਹੀ ਪੰਜਾਬ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸ੍ਰੀ ਨਵੀਨ ਨੇ ਕਿਹਾ ਕਿ ਪੰਜਾਬ ਚ ਉਦਯੋਗਿਕ ਵਿਕਾਸ ਤੇ ਨਿਵੇਸ਼ ਲਈ ਸਾਜ਼ਗਾਰ ਮਾਹੌਲ ਬਣੇਗਾ ਤੇ ਕਿਸਾਨੀ ਵੀ ਇਸ ਦੇ ਨਾਲ ਨਾਲ ਚੱਲੇਗੀ। ਉਨ੍ਹਾਂ ਕਿਹਾ ਕਿ ਉਦਯੋਗ ਦੇ ਹਰ ਵਰਗ ਦੀਆਂ ਸਮੱਸਿਆਵਾਂ ਵੱਖ ਵੱਖ ਹੁੰਦੀਆਂ ਨੇ, ਪਰ ਇਨ੍ਹਾਂ ਦੇ ਹੱਲ ਵਾਸਤੇ ਸਰਕਾਰ ਦੀ ਨੀਤੀ, ਨੀਅਤ ਅਤੇ ਫੈਸਲਾਕੁੰਨ ਅਗਵਾਈ ਦੀ ਅਹਿਮ ਭੂਮਿਕਾ ਹੁੰਦੀ ਹੈ। ਉਦਯੋਗਪਤੀਆਂ ਨੇ ਜਿੱਥੇ ਪੰਜਾਬ ਚ ਅਮਨ ਕਾਨੂੰਨ ਦੀ ਹਾਲਾਤ ਨੂੰ ਲੈ ਕੇ ਸਵਾਲ ਖੜੇ ਕੀਤੇ, ਉੱਥੇ ਹੀ ਗੈਂਗਸਟਰਵਾਦ ਅਤੇ ਨਾਜ਼ੁਕ ਅਮਨ ਕਾਨੂੰਨ ਦੀ ਹਾਲਾਤ ਤੇ ਵੀ ਸਵਾਲ ਚੁੱਕੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਪਹੁੰਚ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ ਨੇ। ਇਸ ਦੌਰਾਨ ਮੰਤਰੀ ਮੰਡਲ ਨੇ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਫੀਸਾਂ ਦੇ ਵਾਧੇ ਨੂੰ ਕਾਬੂ ਕਰਨ ਲਈ ਆਰਡੀਨੈਂਸ ਨੂੰ ਮਨਜ਼ੂਰੀ, ਉਦਯੋਗਿਕ ਰਿਆਇਤਾਂ ਸਬੰਧੀ ਦਿਸ਼ਾ ਨਿਰਦੇਸ਼ਾਂ ਚ ਸੋਧ ਅਤੇ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੇਟਫਾਰਮ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਸਾਮੀ ਅਤੇ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਕੈਬਨਿਟ ਨੇ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਐਨ ਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਆਰਡੀਨੈਂਸ 2026 ਲਿਆਉਣ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਆਰਡੀਨੈਂਸ ਇਸ ਸਬੰਧੀ ਐਕਟ 2016 ਵਿੱਚ ਸੋਧ ਕਰਕੇ ਲਿਆਂਦਾ ਗਿਆ। ਪ੍ਰਵਾਨਗੀ ਵਾਸਤੇ ਆਰਡੀਨੈਂਸ ਹੁਣ ਰਾਜਪਾਲ ਕੋਲ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ,
7: ਅੱਜ ਅਸੀਂ ਆਰਡੀਨੈਂਸ ਦਾ ਡਰਾਫਟ ਹੈ ਉਹ ਕੈਬਨਿਟ ਸਾਹਮਣੇ ਪੇਸ਼ ਕੀਤਾ ਤੇ ਜਿਸ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੀ ਕੈਬਨਿਟ ਨੇ ਅਪਰੂਵਲ ਦੇ ਦਿੱਤਾ। ਹੁਣ ਇਹ ਆਰਡੀਨੈਂਸ ਜਿਹੜਾ ਹੈ ਉਹ ਗਵਰਨਰ ਸਾਹਿਬ ਕੋਲ ਜਾਊਗਾ। ਇਸ ਦੇ ਵਿੱਚ 5% ਦਾ ਵਾਧਾ, ਤੇ ਮੈਂ ਦੁਬਾਰਾ ਕਹਿ ਰਿਹਾ, ਇੱਥੇ ਜਦੋਂ ਆਪਾਂ ਫੀਸ ਕਹਿ ਰਹੇ ਹਾਂ ਤਾਂ ਇਹ ਹਰ ਤਰ੍ਹਾਂ ਦੀ ਫੀ ਹੈ, ਚਾਹੇ ਉਹ ਟਿਊਸ਼ਨ ਫੀਸ ਜਾਂ ਕੋਈ ਵੀ ਕਿਸੇ ਨੇ ਨਾਮ ਦੇ

0: ਇਹ ਸਾਰਾ ਕੁਝ ਨੂੰ ਇਕੱਠਾ ਮੰਨਿਆ ਜਾਊਗਾ। ਨੰਬਰ 2 ਇਸ ਐਕਟ ਦੇ ਵਿੱਚ ਲੈ ਕੇ ਕਿਊਮੂਲੇਟਿਵ ਫੀ। ਕਿਊਮੂਲੇਟਿਵ ਫੀ ਦਾ ਭਾਵ ਇਹ ਹੈ ਕਿ ਪਿਛਲੇ 36 ਮਹੀਨਿਆਂ ਚ ਜਿਸ ਦਿਨ ਇਹ ਆਰਡੀਨੈਂਸ, ਜਿਸ ਦਿਨ ਇਹ ਐਕਟ ਨੋਟੀਫਾਈ ਹੋ ਜਾਂਦਾ, ਉਸ ਤੋਂ 36 ਮਹੀਨਿਆਂ ਦੇ ਪਿੱਛੇ ਅਗਰ ਲਗਾਤਾਰ 15% ਦਾ ਵਾਧਾ ਹੋਇਆ, ਜੋ 3 ਸਾਲ ਪਹਿਲਾਂ ਫੀਸ ਹੋਊਗੀ, ਤਾਂ ਜਿੰਨਾ ਉਹ ਵਾਧਾ ਹੈ ਉਹ ਮਾਤਾ ਪਿਤਾ ਨੂੰ, ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਮਿਲੂਗਾ।
1: ਸ਼੍ਰੀ ਬੈਂਸ ਨੇ ਕਿਹਾ ਕਿ ਜੇਕਰ ਕੋਈ ਸਕੂਲ ਮਹਿਸੂਸ ਕਰਦਾ ਹੈ ਕਿ ਉਸਨੂੰ 5% ਤੋਂ ਵੱਧ ਫੀਸਾਂ ਵਧਾਉਣ ਦੀ ਜ਼ਰੂਰਤ ਹੈ ਤਾਂ ਉਸਨੂੰ ਸੂਬਾ ਸਰਕਾਰ ਵੱਲੋਂ ਕਾਇਮ ਕੀਤੀ ਜਾਣ ਵਾਲੀ ਉੱਚ ਤਾਕਤੀ ਕਮੇਟੀ ਕੋਲ ਪਹੁੰਚ ਕਰਨੀ ਪਵੇਗੀ। ਕਮੇਟੀ ਸਕੂਲ ਦੇ ਮਾਮਲੇ ਦੀ ਜਾਂਚ ਕਰੇਗੀ ਤੇ ਇਸ ਦਾ ਵਿੱਤੀ ਆਡਿਟ ਵੀ ਕਰਵਾਏਗੀ। ਇੱਕ ਹੋਰ ਅਹਿਮ ਫੈਸਲੇ ਵਿੱਚ ਮੰਤਰੀ ਮੰਡਲ ਨੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੀਆਂ ਉਦਯੋਗਿਕ ਨੀਤੀਆਂ ਰਹਿਤ ਕੈਪੀਟਲ ਸਬਸਿਡੀ, ਨਿਵੇਸ਼ ਰਿਆਇਤਾਂ ਦੀ ਵੰਡ ਵਾਸਤੇ 13 ਨਵੰਬਰ 2019 ਦੇ ਦਿਸ਼ਾ ਨਿਰਦੇਸ਼ਾਂ ਚ ਸੋਧ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਇਨ੍ਹਾਂ ਸੋਧਾਂ ਦਾ ਉਦੇਸ਼ ਸਬਸਿਡੀ ਦੀ ਵੰਡ ਪ੍ਰਕਿਰਿਆ ਨੂੰ ਸਰਲ ਤੇ ਸੁਚਾਰੂ ਬਣਾਉਣਾ, ਪ੍ਰਸ਼ਾਸਨਿਕ ਕੁਸ਼ਲਤਾ ਚ ਸੁਧਾਰ ਕਰਨਾ ਅਤੇ ਯੋਗ ਉਦਯੋਗਿਕ ਇਕਾਈਆਂ ਚ ਇਕਸਾਰਤਾ ਯਕੀਨੀ ਬਣਾਉਣਾ। ਸੂਬੇ ਦੇ ਵੱਖ ਵੱਖ ਵਿਭਾਗਾਂ ਦੇ ਕਈ ਡੇਟਾਬੇਸਾਂ ਨੂੰ ਆਪਸ ਚ ਜੋੜਨ, ਕਿਸੇ ਵੀ ਤਰ੍ਹਾਂ ਦੇ ਦੁਹਰਾਅ ਤੋਂ ਬਚਣ ਅਤੇ ਮੌਜੂਦਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਮੰਤਰੀ ਮੰਡਲ ਨੇ ਪੰਜਾਬ ਚ ਸਟੇਟ ਡੇਟਾ ਇੰਟੀਗ੍ਰੇਸ਼ਨ ਪਲੇਟਫਾਰਮ ਲਾਗੂ ਕਰਨ ਲਈ ਵੀ ਸਹਿਮਤੀ ਦਿੱਤੀ ਹੈ। ਮੰਤਰੀ ਮੰਡਲ ਨੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀ ਦਸੂਹਾ ਸਬ ਡਿਵੀਜ਼ਨ ਲਈ ਵਰੀਕ ਡਿਪਟੀ ਕਮਿਸ਼ਨਰ ਜਨਰਲ ਤੇ 5 ਹੋਰ ਸਹਿਯੋਗੀ ਅਮਲੇ ਦੀਆਂ ਅਸਾਮੀਆਂ ਸਿਰਜਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਇਲਾਕੇ ਦੇ ਉਨ੍ਹਾਂ ਲੋਕਾਂ ਨੂੰ ਵੱਡੀ ਮਦਦ ਮਿਲੇਗੀ ਜਿਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਕਾਰਜਾਂ, ਪ੍ਰਵਾਨਗੀਆਂ, ਮਾਲੀਆ ਮਾਮਲਿਆਂ ਤੇ ਜਨਤਕ ਸ਼ਿਕਾਇਤਾਂ ਦੇ ਹੱਲ ਵਾਸਤੇ ਕਾਫੀ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਸੀ। ਫਗਵਾੜਾ ਵਿੱਚ ਵੀ ਇੱਕ ADC ਦੀ ਪੋਸਟ ਵਾਸਤੇ ਸਿਧਾਂਤਕ ਤੌਰ ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRR ਜਲੰਧਰ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ MIT ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦਸਿਆ ਕਿ ਇਹ ਸਮਾਰੋਹ ਵਿਦੇਸ਼ਾਂ ਚ ਵਸਦੇ ਪੰਜਾਬੀਆਂ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦਾ ਹਿੱਸਾ ਏ। ਉਨ੍ਹਾਂ ਕਿਹਾ ਕਿ NRI ਮਿਲਣੀ 2026 NRI ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਨੇੜੇ ਅਪਰ ਬਾਰੀ ਦੁਆਬ ਨਹਿਰ ਚ ਪਏ 100 ਫੁੱਟ ਦੇ ਵੱਡੇ ਪਾੜ ਕਾਰਨ ਨੇੜਲੇ ਰਿਹਾਇਸ਼ੀ ਇਲਾਕਿਆਂ, ਘਰਾਂ ਤੇ ਸੈਂਕੜੇ ਖੇਤਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ, ਜਿਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ। ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਨੇ ਦਸਿਆ ਕਿ ਰਾਤ ਕਰੀਬ 3 ਵਜੇ ਅਚਾਨਕ ਉਨ੍ਹਾਂ ਦੇ ਘਰਾਂ ਚ ਤੇਜ਼ੀ ਨਾਲ ਪਾਣੀ ਦਾਖਲ ਹੋਣ ਲੱਗਿਆ। ਨਹਿਰ ਦਾ ਪਾਣੀ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮੁੱਖ ਮਾਰਗ ਤੋਂ ਪਾਰ ਕਰਦਾ ਹੋਇਆ ਸਿੱਧਾ ਲੋਕਾਂ ਦੇ ਘਰਾਂ ਤੇ ਖੇਤਾਂ ਵਿਚ ਜਾ ਵੜਿਆ। ਕਈ ਕਈ ਫੁੱਟ ਪਾਣੀ ਭਰਨ ਕਾਰਨ ਕਣਕ, ਘਰੇਲੂ ਸਮਾਨ ਤੇ ਹੋਰ ਕੀਮਤੀ ਵਸਤਾਂ ਨੂੰ ਨੁਕਸਾਨ ਪਹੁੰਚਿਆ। ਲੋਕਾਂ ਨੇ ਸਰਕਾਰ ਤੋਂ ਮਦਦ ਮੰਗੀ ਹੈ। ਇਸੇ ਦੌਰਾਨ ਨਹਿਰੀ ਵਿਭਾਗ ਦੇ SDO ਜਸਬੀਰ ਸਿੰਘ ਦਾ ਕਹਿਣਾ ਹੈ
2: ਤਕਰੀਬਨ 100 ਫੁੱਟ ਦਾ ਬਾੜ ਅਸੀਂ ਜਿਹੜੀ ਹੈ ਕੰਮ ਅਸੀਂ ਚੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਤੇ ਕੋਸ਼ਿਸ਼ ਕਰਾਂਗੇ ਕਿ ਅੱਜ ਰਾਤ ਨਾਲ ਸਵੇਰ ਤੱਕ ਨੂੰ ਖਤਮ ਕਰ ਦਿੱਤਾ।
1: ਉਧਰ ਰਾਜਪਾ ਤਰਨ ਤਾਰਨ ਵਿਚ ਪਾੜ ਪੈਣ ਕਰਕੇ ਸੈਂਕੜੇ ਏਕੜ ਝੋਨੇ, ਸਬਜ਼ੀਆਂ ਤੇ ਪਨੀਰੀ ਦੀ ਫਸਲ ਵਿਚ ਪਾਣੀ ਵਿਚ ਡੁੱਬ ਗਈ ਹੈ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਰਸੂਲਪੁਰ ਘਰਾਟਾਂ ਤੋਂ ਨਿਕਲ ਕੇ ਸੁਭਾਸ਼ਪੁਰ ਵੱਲ ਜਾਣ ਵਾਲੇ ਰਾਜਪਾ ਚੱਜ ਤੜਕੇ ਕਰੀਬ 3 ਵਜੇ ਜੋਧਪੁਰ ਨੇੜੇ ਪਾੜ ਪੈ ਗਿਆ, ਜਿਸ ਕਾਰਨ ਪਾਣੀ ਖੇਤਾਂ ਚ ਫੈਲ ਗਿਆ ਤੇ ਇੱਕ ਮੁਰਗੀਖਾਨਾ ਵੀ ਤਬਾਹ ਹੋ ਗਿਆ। ਇਸ ਦੌਰਾਨ ਰਸੂਲਪੁਰ ਤੋਂ ਪੱਟੀ ਜਾਣ ਵਾਲੀ ਸੜਕ ਉੱਪਰ ਪਾਣੀ ਲੰਘਣ ਲੱਗ ਗਿਆ, ਜਦਕਿ ਪਿੰਡੀ ਬਾਬਾ ਕਾਹਨ ਸਿੰਘ ਵਾਲੇ ਸੜਕ ਦਾ ਪੁਲ ਵੀ ਟੁੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਪਾਣੀ ਨਾਲ ਡੁੱਬੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਹਰ ਸ਼ਹਿਰ ਨੂੰ ਓਪਨ ਮੈਨ ਹੋਲ ਫ੍ਰੀ ਕਰਨ ਲਈ 30 ਜੂਨ ਆਖਰੀ ਤਰੀਕ ਤੈਅ ਕੀਤੀ ਹੈ। ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧ ਵਿਚ ਇਨ ਬਿਨ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ 0 ਓਪਨ ਮੈਨ ਹੋਲ ਮੁਹਿੰਮ ਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਅਣਗਹਿਲੀ ਦੇ ਸਖ਼ਤ ਨਤੀਜੇ ਭੁਗਤਣੇ ਪੈਣਗੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਪਿਛਲੇ ਕੁਝ ਦਿਨਾਂ ਤੋਂ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ ਤੋਂ ਪਹਿਲਾਂ ਵਾਂਗ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਤੇ ਹਲਕੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ, ਜਦਕਿ ਬੀਤੀ ਰਾਤ ਕਈ ਥਾਵਾਂ ਤੇ ਆਈ ਹਨੇਰੀ ਤੇ ਹਲਕੀ ਬਾਰਿਸ਼ ਤੋਂ ਬਾਅਦ ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ ਖੇਤਰ ਚ 23.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਚ ਕੱਲ ਨਾਲੋਂ ਕਾਫੀ ਗਿਰਾਵਟ ਆਈ ਹੈ। ਬਠਿੰਡਾ ਚ ਸਭ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਰੋਹਤਕ ਚ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਚ 35 ਡਿਗਰੀ ਸੈਲਸੀਅਸ ਦਰਜ ਹੋਇਆ। ਉਧਰ ਫਾਜ਼ਿਲਕਾ ਦੇ ਅਬੋਹਰ ਚ ਬੀਤੀ ਰਾਤ ਆਈ ਹਨੇਰੀ ਦੌਰਾਨ ਇਕ ਦਰਖਤ ਡਿੱਗਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ।

0: ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਪੱਛਮੀ ਬੰਗਾਲ ਦੀ ਤਰ੍ਹਾਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ, ਗੈਂਗਸਟਰਵਾਦ, ਨਸ਼ੇ ਤੇ ਨੌਜਵਾਨਾਂ ਦਾ ਪ੍ਰਵਾਸ ਸੂਬੇ ਤੇ ਸਮੁੱਚੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣੇ। ਪੰਜਾਬ ਮੰਤਰੀ ਮੰਡਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਦੀ ਰਾਖੀ ਕਰਨ, ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਡਿਜੀਟਲ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਪਹੁੰਚ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਅਹਿਮ ਫੈਸਲੇ ਲਏ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾਵੇਗਾ। ਗੁਰਦਾਸਪੁਰ, ਚੱਪਰਬਾਰੀ, ਦੁਆਬ ਨਹਿਰ ਅਤੇ ਤਰਨ ਤਾਰਨ ਰਾਜਪਾਤ ਚ ਪਾੜ ਪੈਣ ਕਰਕੇ ਸੈਂਕੜੇ ਏਕੜ ਫਸਲ ਪਾਣੀ ਚ ਡੁੱਬੀ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਤੋਂ 26 ਜੂਨ ਤੱਕ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 30 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵ ਵਾਣੀ। ਅੱਜ ਦੇ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿਚ ਚੱਲ ਰਹੇ ਮਿਸ਼ਨ ਪ੍ਰਗਤੀ ਬਾਰੇ ਜਾਣਕਾਰੀ ਤੇ ਇਸ ਬਾਰੇ ਜਾਣਕਾਰੀ ਦੇ ਰਹੇ ਨੇ ਸਵਰਨਜੀਤ ਕੌਰ। ਪੇਸ਼ ਹੈ ਅੱਜ ਦਾ ਪ੍ਰੋਗਰਾਮ ਯੁਵ ਵਾਣੀ।

0: ਪਹਿਲਾ ਬੈਚ ਸਾਡਾ 5 ਜਨਵਰੀ ਨੂੰ ਸਟਾਰਟ ਹੋਇਆ ਸੀ, 31 ਮਾਰਚ ਨੂੰ ਉਹ ਆਫ ਹੋਇਆ ਸੀ। ਅਗਲਾ ਬੈਚ ਸਾਡਾ 1 ਅਪ੍ਰੈਲ ਨੂੰ ਸਟਾਰਟ ਹੋ ਕੇ ਹੁਣ ਮਤਲਬ 30 ਜੂਨ ਨੂੰ ਆਫ ਹੋ ਰਿਹਾ, ਤੇ ਤੀਸਰਾ ਬੈਚ ਅਸੀਂ 1 ਜੁਲਾਈ ਨੂੰ ਸਟਾਰਟ ਕਰ ਰਹੇ ਹਾਂ।
1: ਜੀ ਬਹੁਤ ਅੱਛੀ ਗੱਲ ਹੈ ਮੈਡਮ। ਇਸ ਮਿਸ਼ਨ ਦੇ ਵਿੱਚ, ਇਸ ਕਲਾਸ ਦੇ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਕੀ ਕਰਨਾ ਹੋਵੇਗਾ, ਉਸ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ, ਕਿਹੜਾ ਫਾਰਮ ਭਰਨਾ ਹੈ, ਤੇ ਇਸ ਸਾਰੇ ਬਾਰੇ ਸਾਨੂੰ ਦੱਸੋ।
0: ਇਸ ਦੇ ਵਿੱਚ ਬੱਚੇ ਮਤਲਬ ਵੀ ਸਕੈਨਰ ਲੱਗਿਆ ਹੋਇਆ ਲਾਇਬ੍ਰੇਰੀ ਦੇ ਵਿੱਚ ਆ ਕੇ ਆਪਣਾ ਸਕੈਨਰ ਰਾਹੀਂ ਉਹ ਆਪਣਾ ਫਾਰਮ ਫਿਲ ਕਰ ਸਕਦੇ ਨੇ, ਤੇ ਬੱਚੇ ਉਸ ਦੇ ਵਿੱਚ ਆਪਣਾ ਮਤਲਬ ਕੁਆਲੀਫਿਕੇਸ਼ਨ ਲਿਖਣਗੇ, ਆਪਣੀ ਮੇਲ, ਫੋਨ ਨੰਬਰ, ਆਪਣਾ ਨਾਮ, ਹਨਾ, ਜਿਸ ਤੇ ਅਸੀਂ ਬੱਚੇ ਨਾਲ ਕੰਟੈਕਟ ਕਰਾਂਗੇ। ਤੇ ਬੱਚੇ ਵਾਸਤੇ ਇਹ ਫਾਰਮ ਭਰਨਾ ਵੀ ਬਹੁਤ ਈਜ਼ੀ ਆ, ਤੇ ਮਤਲਬ ਵੀ ਬੱਚਾ ਆਰਾਮਦਾਰੀ ਨਾਲ ਆ ਕੇ ਲਾਇਬ੍ਰੇਰੀ ਦੇ ਵਿੱਚ ਦਾਖਲਾ ਲੈ ਸਕਦਾ ਗਾ।
1: ਤੇ ਮੈਡਮ ਸਾਨੂੰ ਇਹ ਵੀ ਦੱਸੋ ਕਿ ਇਸ ਦਾ ਜਿਹੜਾ ਪੇਪਰ ਹੋਊਗਾ ਉਸ ਦੀ ਕਿਹੜੀ ਤਰੀਕ ਹੋਊਗੀ, ਫਾਰਮ ਭਰਨ ਦੀ ਕਿਹੜੀ ਆਖਰੀ ਤਰੀਕ ਹੈ, ਜਿਹੜਾ ਬੱਚਾ ਆਪਣੇ ਆਪ ਨੂੰ ਇੱਥੇ ਐਨਰੋਲ ਕਰਨਾ ਚਾਹੁੰਦਾ ਹੈ ਉਹਦੇ ਲਈ ਇਹ ਜਾਣਨਾ ਜ਼ਰੂਰੀ ਹੈ।
0: ਸਾਡੀ ਮਤਲਬ ਜਿਹੜਾ ਸਕੈਨਰ ਆ ਅਸੀਂ 15 ਜੂਨ ਤੋਂ ਸਟਾਰਟ ਕੀਤਾ ਹੋਇਆ ਗਾ, ਤੇ 2 ਜੁਲਾਈ ਤੱਕ ਇਹ ਸਕੈਨਰ ਤੇ ਬੱਚਾ ਆਪਣਾ ਫਾਰਮ ਫਿਲ ਕਰ ਸਕਦਾ। ਇਸ ਤੋਂ ਬਾਅਦ ਅਸੀਂ ਮੈਰਿਟ ਦੇ ਆਧਾਰ ਤੇ ਬੱਚਿਆਂ ਨੂੰ ਇਹਦੇ ਵਿੱਚ ਰੱਖਾਂਗੇ, ਤੇ ਇੱਕ ਸਿੰਪਲ ਜਿਹਾ ਟੈਸਟ ਲਿਆ ਜਾਂਦਾ ਗਾ, ਤੇ ਜਿਸ ਦੇ ਵਿੱਚ ਅਸੀਂ ਮਤਲਬ ਬੱਚਿਆਂ ਦੀ ਗਿਣਤੀ 50 ਤੋਂ 60 ਦੇ ਵਿੱਚ ਹੋਊਗੀ।
1: ਜੀ, ਤੇ ਇਹ ਜੋ ਸਕੈਨਰ ਹੈ ਇਹ ਪ੍ਰਾਪਤ ਕਰਨ ਵਾਸਤੇ ਉਹਨਾਂ ਨੂੰ ਕੀ ਕਰਨਾ ਹੋਊਗਾ, ਜੇਕਰ ਤੁਸੀਂ ਕੋਈ ਸੰਪਰਕ ਨੰਬਰ ਵੀ ਸਾਡੇ ਨਾਲ ਸਾਂਝਾ ਕਰਦੇ ਹੋ ਜਿਸ ਦੇ ਉੱਤੇ ਬੱਚੇ ਜਿਹੜੇ ਕਿ ਪਿੰਡਾਂ ਚ ਦੂਰ ਬੈਠੇ ਸਾਡੀ ਗੱਲ ਸੁਣ ਰਹੇ ਆ ਉਹ ਸਕੈਨਰ ਪ੍ਰਾਪਤ ਕਰ ਸਕਣ?
0: ਸਰ, ਇਸ ਦਾ ਸਕੈਨਰ ਅਸੀਂ ਲਾਇਬ੍ਰੇਰੀ ਦੀ ਵੈਬਸਾਈਟ ਤੇ ਲੱਗਿਆ ਹੋਇਆ ਗਾ, ਜਾਂ ਬੱਚੇ ਲਾਇਬ੍ਰੇਰੀ ਦੇ ਵਿੱਚ ਆ ਕੇ ਆਪਣਾ ਸਕੈਨਰ ਰਾਹੀਂ ਆਪਣਾ ਫਾਰਮ ਫਿਲ ਕਰ ਸਕਦੇ ਨੇ, ਤੇ ਜਾਂ ਮਤਲਬ ਬੱਚੇ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰਕੇ ਮਤਲਬ ਆਪਣੀ ਸੀਟ ਦੀ ਬੁਕਿੰਗ ਕਰਵਾ ਸਕਦੇ ਨੇ। 9464977830 94-6590-70-830।
1: ਜੀ ਸਵਰਨ ਮੈਡਮ, ਇਸ ਕੋਰਸ ਦੇ ਵਿੱਚ ਜਿਹੜੇ ਪਾਸ ਹੋ ਕੇ ਮੈਰਿਟ ਦੇ ਵਿੱਚ ਆ ਕੇ ਬੱਚਾ ਦਾਖਲ ਲੈ ਲੇਗਾ ਉਹ 3 ਮਹੀਨੇ ਤੱਕ ਤੁਹਾਡੇ ਕੋਲ ਪੜੇਗਾ, ਤੁਸੀਂ ਦੱਸਿਆ ਹੈ, ਇਹ ਜੋ ਕਲਾਸ ਲੱਗਣੀ ਹੈ ਇਹ ਕਦੋਂ ਸ਼ੁਰੂ ਹੋ ਜਾਵੇਗੀ ਤੇ ਕਦੋਂ ਤੱਕ ਇਹ ਕਲਾਸ ਚੱਲੇਗੀ?
0: ਸਰ, ਇਹ ਕਲਾਸ ਮਤਲਬ ਵੀ ਜੁਲਾਈ ਦੇ ਵਿੱਚ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ, ਤੇ 30 ਸਤੰਬਰ ਤੱਕ ਇਹ ਕਲਾਸ ਚੱਲੂਗੀ, ਤੇ ਮਤਲਬ ਵੀ ਸਵੇਰੇ 9:30 ਤੋਂ 3:30 ਵਜੇ ਤੱਕ ਕਲਾਸ ਹੋਊਗੀ, ਜਿਹਦੇ ਵਿੱਚ ਟੀਚਰ ਆਪਣੇ ਵੱਖ ਵੱਖ ਸਬਜੈਕਟਾਂ ਦੀ ਤਿਆਰੀ ਕਰਵਾਉਣਗੇ। ਜੀਕੇ ਦੇ ਸੁਮਿਤ ਬਾਂਸਲ ਤੇ ਮੈਥ ਮਤਲਬ ਮਨੂ ਗੁਪਤਾ ਸਰ ਨੇ, ਪੰਜਾਬੀ ਦੇ ਸਰਦਾਰ ਲਕਸ਼ਮਣ ਸਿੰਘ ਮਲੂਕਾ ਜੀ, ਰਜਿੰਦਰ ਸ਼ਰਮਾ ਜੀ ਇੰਗਲਿਸ਼ ਕਰਵਾਉਣਗੇ। ਇਸ ਤੋਂ ਇਲਾਵਾ ਮਤਲਬ ਵੀ ਸਾਡੇ ਕੋਲੇ ਲਾਅ ਦੇ ਡਾਕਟਰ ਇੰਦਰਪ੍ਰੀਤ ਕੌਰ ਮੈਡਮ, ਉਹ ਵੀ ਆਪਣੀਆਂ ਸੇਵਾਵਾਂ ਮਤਲਬ ਵੀ ਛੁੱਟੀ ਵਾਲੇ ਦਿਨ ਦੇ ਰਹੇ ਨੇ ਆ ਕੇ।
1: ਜੀ ਬਹੁਤ ਚੰਗੀ ਗੱਲ ਹੈ, ਇਹ ਜੋ ਸਾਰੇ ਹੀ ਲੈਕਚਰਰ ਪ੍ਰੋਫੈਸਰ ਸਾਹਿਬਾਨ ਨੇ ਇਹਨਾਂ ਨੂੰ ਸਾਰੇ ਜ਼ਿਲ੍ਹੇ ਦੇ ਵਿੱਚ ਜਾਣਿਆ ਜਾਂਦਾ ਹੈ, ਚੰਗੀ ਤਾਲੀਮ ਉੱਥੇ ਬੱਚੇ ਪ੍ਰਾਪਤ ਕਰਨਗੇ। ਤੇ ਮੈਡਮ, ਇਸ ਪ੍ਰਗਤੀ ਮਿਸ਼ਨ ਦੇ ਨਾਲ ਜੁੜੀਆਂ ਕਿਹੜੀਆਂ ਸਾਵਧਾਨੀਆਂ ਅਸੀਂ ਉੱਥੇ ਰੱਖਣੀਆਂ ਨੇ, ਫਾਰਮ ਭਰਨ ਲੱਗਿਆਂ ਵੀ, ਅਤੇ ਹੋਰ ਕਿਹੜੀਆਂ ਗੱਲਾਂ ਦਾ ਅਸੀਂ ਧਿਆਨ ਰੱਖਣਾ ਹੈ ਸਾਨੂੰ ਦੱਸ ਦਿਓ। ਕਿਹੜੇ ਕਿਹੜੇ ਪ੍ਰਤਿਯੋਗਿਤਾ ਇਮਤਿਹਾਨ ਦੇ ਚਾਹਵਾਨ ਬੱਚੇ ਉੱਥੇ ਭਰ ਸਕਦੇ ਆ, ਕਹਿਣ ਦਾ ਭਾਵ ਕਿ ਕਿਹੜੇ ਕਿਹੜੇ ਇਮਤਿਹਾਨ ਦੀ ਤਿਆਰੀ ਕਰਵਾਈ ਜਾਵੇਗੀ?
0: ਜ਼ਿਲ੍ਹਾ ਲਾਇਬ੍ਰੇਰੀ ਦੇ ਵਿੱਚ ਮਿਸ਼ਨ ਪ੍ਰਗਤੀ ਦੇ ਤਹਿਤ ਜਿਵੇਂ ਹੁਣ ਆਉਣ ਵਾਲਾ ਨੋਟੀਫਿਕੇਸ਼ਨ ਆ ਰਿਹਾ ਵੀ ਪਟਵਾਰੀ ਦੀਆਂ ਪੋਸਟਾਂ ਆ ਰਹੀਆਂ ਨੇ, ਕਲਰਕ ਦੀਆਂ ਪੋਸਟਾਂ ਆ ਰਹੀਆਂ ਨੇ, ਇਸ ਤੋਂ ਇਲਾਵਾ ਮਤਲਬ ਵੀ ਜਿਵੇਂ ਤਹਿਸੀਲਦਾਰ ਦੀਆਂ ਪੋਸਟਾਂ ਆ ਰਹੀਆਂ ਨੇ, ਇਹਨਾਂ ਦੀ ਤਿਆਰੀ ਹੈ ਜਿਹੜੀ ਉੱਥੇ ਬਿਲਕੁਲ ਮੁਫ਼ਤ ਕਰਵਾਈ ਜਾਊਗੀ। ਇਸ ਤੋਂ ਇਲਾਵਾ ਬੱਚਾ ਸਵੇਰੇ 9:30 ਤੋਂ 3:30 ਵਜੇ ਤੱਕ ਬੈਠ ਕੇ ਹਨਾ ਆਪਣੇ ਲੈਕਚਰ ਲਗਾਊਗਾ, ਇਸ ਤੋਂ ਬਾਅਦ ਵੀ ਬੱਚਾ ਪੜ੍ਹ ਸਕਦਾ ਹੈਗਾ ਬੈਠ ਕੇ, ਤੇ ਅਸੀਂ ਬੱਚੇ ਨੂੰ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਵੀ ਦਿੰਦੇ ਹਾਂ ਕਿ ਬੱਚਾ ਲਾਇਬ੍ਰੇਰੀ 'ਚ ਬੈਠ ਕੇ ਕਿਤਾਬਾਂ ਪੜ੍ਹੇ। ਇਸ ਤੋਂ ਇਲਾਵਾ ਮਤਲਬ ਵੀ ਲਾਇਬ੍ਰੇਰੀ ਦੇ ਵਿੱਚ ਹਰ ਪ੍ਰਕਾਰ ਦੇ ਅਖਬਾਰ ਲੱਗੇ ਹੋਏ ਨੇ, ਮੈਗਜ਼ੀਨ ਲੱਗੇ ਹੋਏ ਨੇ, ਬੱਚਾ ਉੱਥੋਂ ਮਤਲਬ ਵੀ ਆਪਣੇ ਮੈਗਜ਼ੀਨ, ਅਖਬਾਰਾਂ, ਇੰਨਾ ਮਟੀਰੀਅਲ ਆਪਾਂ ਘਰੇ ਨਹੀਂ ਇਕੱਠਾ ਕਰ ਸਕਦੇ, ਇਸ ਲਈ ਮਤਲਬ ਵੀ ਲਾਇਬ੍ਰੇਰੀ ਦੇ ਵਿੱਚ ਹਰ ਤਰ੍ਹਾਂ ਦਾ ਮਟੀਰੀਅਲ ਆ ਜਿਹੜਾ ਉਹ ਮਿਲ ਜਾਂਦਾ, ਤੇ ਬੱਚਾ ਆਰਾਮਦਾਰੀ ਨਾਲ ਤਿਆਰੀ ਕਰ ਸਕਦਾ ਗਾ।
1: ਕਲਾਸ ਦੇ ਵਿੱਚ ਹੋਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਕਲਾਸ ਟਾਈਮ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਵੀ, ਕਿਉਂਕਿ ਲਾਇਬ੍ਰੇਰੀ ਜਿਹੜੀ ਹੈ ਇਹ ਨਵੀਂ ਬਣੀ ਹੈ, ਬਹੁਤ ਅੱਛਾ ਇਨਫਰਾਸਟ੍ਰਕਚਰ ਹੈ ਇਸ ਦਾ, ਉਸ ਬਾਰੇ ਦੱਸ ਦਿਓ।
0: ਮਤਲਬ ਕਲਾਸ ਦੇ ਵਿੱਚ ਵਾਈਫਾਈ ਹੈ ਜਿਹੜਾ ਬਿਲਕੁਲ ਫ੍ਰੀ ਦਿੱਤਾ ਗਿਆ ਹੈ, ਫੁੱਲ ਏਸੀ ਹੈ, ਬੱਚੇ ਮਤਲਬ ਵੀ ਉੱਥੇ ਬੈਠ ਕੇ ਆਰਾਮਦਾਇਕ ਚੇਅਰ ਨੇ ਬੈਠ ਕੇ ਪੜ੍ਹ ਸਕਦੇ ਨੇ। ਬੱਚਿਆਂ ਵਾਸਤੇ ਅਲੱਗ ਤੋਂ ਅਖਬਾਰ ਲਗਵਾਏ ਗਏ ਨੇ, ਅਲੱਗ ਤੋਂ ਮੈਗਜ਼ੀਨ ਨੇ, ਸਿਰਫ ਉਹ ਮਿਸ਼ਨ ਦੇ ਤਹਿਤ ਜੋ ਬੱਚੇ ਆਉਂਦੇ ਨੇ ਉਹ ਯੂਜ਼ ਕਰਦੇ ਨੇ, ਤੇ ਲਾਇਬ੍ਰੇਰੀ ਦੇ ਅਸੀਂ ਅਲੱਗ ਤੋਂ ਅਖਬਾਰਾਂ ਤੇ ਮੈਗਜ਼ੀਨ ਲਗਵਾਏ ਹੋਏ ਨੇ।
1: ਇਹਨਾਂ ਸੀਟਾਂ ਦੀ ਵੰਡ ਕਿਵੇਂ ਕੀਤੀ ਹੋਈ ਹੈ, ਕੁੱਲ ਕਿੰਨੀਆਂ ਸੀਟਾਂ ਨੇ, ਕੋਈ ਕੈਟਾਗਰੀ ਵਾਈਜ਼ ਜਾਂ ਕੋਟੇ ਵਾਈਜ਼ ਜਾਂ ਮੁੰਡੇ ਤੇ ਕੁੜੀਆਂ ਦੀਆਂ ਸੀਟਾਂ ਦੇ ਵਿੱਚ ਕੋਈ ਇਸ ਤਰ੍ਹਾਂ ਜੇ ਕੋਈ ਵਖਰੇਵਾਂ ਰੱਖਿਆ ਹੋਇਆ ਤਾਂ ਉਹ ਵੀ ਦੱਸ ਦਿਓ।
0: ਨਹੀਂ ਸਰ, ਅਸੀਂ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਵੰਡ ਕੀਤੀ ਹੋਈ, ਪਰ ਇਸ ਵਾਰ ਜਦੋਂ ਸਾਡੇ ਕੋਲ ਦੂਸਰਾ ਬੈਚ ਸਟਾਰਟ ਹੋਇਆ ਸੀ ਉਸ ਸਮੇਂ ਸਾਡੇ ਕੋਲ ਸਭ ਤੋਂ ਵੱਧ ਕੁੜੀਆਂ ਆਈਆਂ ਸੀ। ਕੁੜੀਆਂ ਦਾ ਘਰੋਂ ਨਿਕਲਣਾ ਅੱਜ ਦੇ ਸਮੇਂ ਦੇ ਵਿੱਚ ਵੀ ਬੜਾ ਮੁਸ਼ਕਲ ਹੈ, ਪਰ ਮੈਂ ਚਾਹੁੰਦੀ ਹਾਂ ਵੀ ਲੜਕੀਆਂ ਵੱਧ ਤੋਂ ਵੱਧ ਆਉਣ ਤਾਂ ਜੋ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।
1: ਇਸ ਦੇ ਨਾਲ ਹੀ ਅਸੀਂ ਲਾਇਬ੍ਰੇਰੀ ਦੀ ਗੱਲ ਵੀ ਕਰਨਾ ਚਾਹਾਂਗੇ, ਕਿਉਂਕਿ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਦੇ ਵਿੱਚ ਹੀ ਇਹ ਕਲਾਸਾਂ

0: ਰਹੀਆਂ ਨੇ ਤੇ ਇਸ ਲਾਇਬ੍ਰੇਰੀ ਦੀ ਲੋਕੇਸ਼ਨ ਦੱਸਦੇ ਹੋਏ ਲਾਇਬ੍ਰੇਰੀ ਬਾਰੇ ਲਾਇਬ੍ਰੇਰੀ ਦੀ ਮੈਂਬਰਸ਼ਿਪ ਬਾਰੇ ਵੀ ਸਾਨੂੰ ਦੱਸ ਦਿਓ ਸੁਣਨ ਵਾਲਿਆਂ ਨੂੰ।
1: ਸਰ ਜ਼ਿਲ੍ਹਾ ਲਾਇਬ੍ਰੇਰੀ ਜੋ ਕਿ ਮਤਲਬ ਸਿਟੀ ਮਾਲ ਦੇ ਬਿਲਕੁਲ ਨਾਲ ਹੈ ਤੇ ਬੱਸ ਸਟੈਂਡ ਤੋਂ ਸਾਹਮਣੇ ਮਤਲਬ ਜੋ ਗਲੀ ਨਿਕਲਦੀ ਹੈ ਗਲੀ ਉਹ ਲਾਇਬ੍ਰੇਰੀ ਤੱਕ ਆ ਕੇ ਖਤਮ ਹੁੰਦੀ ਹੈ ਨਾ। ਬੱਚਿਆਂ ਨੂੰ ਮਤਲਬ ਲਾਇਬ੍ਰੇਰੀ ਦੇ ਵਿੱਚ ਆਉਣਾ ਬੜਾ ਸੌਖਾ, ਖਾਸ ਕਰਕੇ ਪਿੰਡਾਂ ਵਾਲੇ ਬੱਚਿਆਂ ਨੂੰ, ਕਿਉਂਕਿ ਉਹ ਬੱਸ ਸਟੈਂਡ ਤੋਂ ਸਿੱਧਾ ਲਾਇਬ੍ਰੇਰੀ ਦੇ ਵਿੱਚ ਪਹੁੰਚ ਸਕਦੇ ਨੇ। ਲਾਇਬ੍ਰੇਰੀ ਦਾ ਸਵੇਰੇ ਸਮਾਂ, ਖੁੱਲਣ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ ਦੇ 10 ਵਜੇ ਤੱਕ ਆ ਤੇ ਸੰਡੇ ਨੂੰ ਸਾਡੀ ਲਾਇਬ੍ਰੇਰੀ 1 ਵਜੇ ਤੱਕ ਖੁੱਲੀ ਰਹਿੰਦੀ ਹੈ ਤੇ ਛੁੱਟੀਆਂ ਮਤਲਬ ਜਿਹੜੀਆਂ ਹੁੰਦੀਆਂ ਨੇ ਉਹ ਨਾ ਮਾਤਰ ਹੀ ਹੁੰਦੀਆਂ ਨੇ ਤੇ ਬੱਚਾ ਮਤਲਬ 1000 ਰੁਪਇਆ ਸਿਕਿਉਰਿਟੀ ਫੀਸ ਦੇ ਕੇ, 500 ਰੁਪਇਆ ਰਿਫੰਡੇ ਵਾਲਾ, 600 ਰੁਪਇਆ ਮੰਥਲੀ ਫੀਸ ਭਰ ਕੇ ਮਤਲਬ ਆਪਣੀ ਲਾਇਬ੍ਰੇਰੀ ਦੇ ਵਿੱਚ ਆਪਣਾ ਮਤਲਬ ਭਵਿੱਖ ਬਣਾ ਸਕਦਾ ਗਾ। ਉਸ ਦੇ ਵਿੱਚ ਬੱਚੇ ਨੂੰ 3 ਕਿਤਾਬਾਂ ਇਸ਼ੂ ਕੀਤੀਆਂ ਜਾਂਦੀਆਂ ਨੇ ਤੇ ਬੱਚੇ ਨੂੰ ਮਤਲਬ ਆਪਦੇ ਚੇਅਰ ਟੇਬਲ ਮਿਲਦਾ, ਵਿੱਚ ਪਲੱਗ ਹੁੰਦਾ, ਬੱਚਾ ਬੈਠ ਕੇ ਵਾਈਫਾਈ ਯੂਜ਼ ਕਰਦਾ, ਫੁੱਲ ਏਸੀ ਹੈ, ਕਿਸੇ ਪ੍ਰਕਾਰ ਦੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਲਾਇਬ੍ਰੇਰੀ ਦੇ ਵਿੱਚ ਤੇ ਬੱਚੇ ਨੂੰ ਮਤਲਬ ਅਲੱਗ ਅਲੱਗ ਤਰ੍ਹਾਂ ਦੀਆਂ ਅਖਬਾਰਾਂ ਜੋ ਬੱਚੇ ਪੜ੍ਹਦੇ ਨੇ ਕੰਪੀਟੀਟਿਵ ਐਗਜ਼ਾਮ ਵਾਸਤੇ ਤੇ ਅਲੱਗ ਅਲੱਗ ਤਰ੍ਹਾਂ ਦੇ ਮਤਲਬ 15 ਮੈਗਜ਼ੀਨ ਲੱਗੇ ਹੋਏ ਨੇ।

0: ਤਹਿ ਦਿਲੋਂ ਧੰਨਵਾਦ ਕਰਦੀ ਆ ਵੀ ਉਹਨਾਂ ਨੇ ਕਦੇ ਵੀ ਮਤਲਬ ਵੀ ਕਿਤਾਬ ਵਾਸਤੇ ਮਨਾ ਨਹੀਂ ਕੀਤਾ, ਉਹ ਹਰ ਟਾਈਮ ਕਿਤਾਬਾਂ ਮੰਗਵਾਉਣ ਵਾਸਤੇ ਤਿਆਰ ਰਹਿੰਦੇ ਨੇ।
1: ਮੈਡਮ, ਜੋ ਬੱਚੇ ਪਾਸ ਆਊਟ ਹੋਏ ਨੇ ਪਹਿਲਾਂ ਦੋ ਬੈਚ ਜੋ ਲੰਘੇ ਆ, ਉਹਨਾਂ ਬੱਚਿਆਂ ਨੂੰ ਵੀ ਗਾਈਡੈਂਸ ਦੀ ਲੋੜ ਰਹਿੰਦੀ ਹੋਣੀ ਹੈ। ਤੁਸੀਂ ਤੇ ਜੋ ਅਧਿਆਪਕ ਸਾਹਿਬਾਨ ਇੱਥੇ ਪੜ੍ਹਾਉਂਦੇ ਹੈ, ਉਹਨਾਂ ਨੂੰ ਬੈਚ ਤੋਂ ਬਾਅਦ ਵੀ ਕਿਸ ਤਰ੍ਹਾਂ ਦੀ ਮਦਦ, ਕਿਸ ਤਰ੍ਹਾਂ ਦੇ ਗਾਈਡੈਂਸ ਤੁਸੀਂ ਦਿੰਦੇ ਹੋ?
0: ਬੱਚੇ ਜਿਵੇਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ ਤਾਂ ਬੱਚੇ ਇਸ ਤੋਂ ਬਾਅਦ ਸਟੇਡੀਅਮ ਦੇ ਵਿੱਚ ਜਾ ਕੇ ਆਪਣੀ ਫਿਜ਼ੀਕਲ ਫਿਟਨੈਸ ਦੀ ਵੀ ਤਿਆਰੀ ਕਰ ਸਕਦੇ ਨੇ। ਉੱਥੇ ਮਤਲਬ ਪੰਜਾਬ ਪੁਲਿਸ ਦੇ ਦੋ ਜਵਾਨ ਹਾਇਰ ਕੀਤੇ ਗਏ ਨੇ ਜੋ ਬੱਚਿਆਂ ਨੂੰ ਮਤਲਬ ਵੀ ਤਿਆਰੀ ਕਰਵਾਉਂਦੇ ਨੇ। ਇਸ ਤੋਂ ਬਾਅਦ ਸਾਡੇ ਕੋਲ ਕਾਲਚਰਾਣੀ ਤੋਂ ਵੀ ਮਤਲਬ ਵੀ ਕੈਪਟਨ ਸਾਹਿਬ ਆਉਂਦੇ ਨੇ ਜੋ ਬੱਚਿਆਂ ਨੂੰ ਮਤਲਬ ਫਿਟਨੈਸ ਵਾਸਤੇ ਮਤਲਬ ਵੀ ਗਾਈਡ ਕਰਦੇ ਰਹਿੰਦੇ ਨੇ। ਬਾਕੀ ਲਾਇਬ੍ਰੇਰੀ ਦੇ ਵਿੱਚ ਮਤਲਬ ਵੀ ਮਿਸ਼ਨ ਪ੍ਰਗਤੀ ਤਹਿਤ ਜੋ ਬੱਚੇ ਆਏ ਨੇ ਉਹਨਾਂ ਨੂੰ ਪੜ੍ਹਾਉਣ ਵਾਸਤੇ ਜਿਵੇਂ ਆਪਣੇ DIG ਨੇ ਉਹ ਮੈਥ ਕਰਾਉਂਦੇ ਨੇ ਜਾਂ ਉਹਨਾਂ ਨੂੰ ਮੋਟੀਵੇਟ ਕਰਦੇ ਨੇ ਜਾ ਕੇ, ਮਤਲਬ ਵੀ ਅਲੱਗ ਅਲੱਗ PCS ਦੇ ਅਧਿਕਾਰੀ ਨੇ ਜੋ ਆਉਂਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਮੋਟੀਵੇਟ ਕਰਦੇ ਨੇ ਕਿ ਬੱਚੇ ਮਤਲਬ ਵੀ ਆਪਣਾ ਕੋਈ ਨਾ ਕੋਈ ਮਕਾਨ ਹਾਸਲ ਕਰ ਸਕਣ।
1: ਕੀ ਇਹ ਜ਼ਰੂਰੀ ਤਾਂ ਨਹੀਂ ਕਿ ਜਿਹੜੇ ਬੱਚੇ ਨੇ ਆਪਣੇ ਆਪ ਨੂੰ ਮਿਸ਼ਨ ਪ੍ਰਗਤੀ ਦੇ ਵਿੱਚ ਐਨਰੋਲ ਕਰਨਾ ਹੈ ਜਾਂ ਇਹ ਇਮਤਿਹਾਨ ਦੇਣਾ ਹੈ ਫਾਰਮ ਭਰ ਕੇ, ਉਸ ਨੂੰ ਲਾਇਬ੍ਰੇਰੀ ਦੀ ਮੈਂਬਰਸ਼ਿਪ ਲੈਣੀ ਹੀ ਲੈਣੀ ਪਵੇ?
0: ਨਹੀਂ, ਕੋਈ ਬਹੁਤੀ ਜ਼ਰੂਰਤ ਨਹੀਂ ਉਹ ਬੱਚਿਆਂ ਨੂੰ, ਕਿਉਂਕਿ ਉਹ ਬੱਚੇ ਆਪਣੀ ਮਤਲਬ ਕਲਾਸ ਤੋਂ ਬਾਅਦ ਕਲਾਸ ਦੇ ਵਿੱਚ ਬੈਠ ਕੇ ਪੜ੍ਹ ਸਕਦੇ ਨੇ। ਕੋਈ ਜ਼ਿਆਦਾ ਜ਼ਰੂਰਤ ਨਹੀਂ ਵੀ ਉਹ ਮੈਂਬਰਸ਼ਿਪ ਲੈਣ। ਹਾਂ, ਜੇ ਉਹਨਾਂ ਨੇ ਮੈਂਬਰਸ਼ਿਪ ਲੈਣੀ ਹੈ ਤਾਂ ਕਿਤਾਬਾਂ ਇਸ਼ੂ ਕਰਾਉਣ ਵਾਸਤੇ ਜਸਟ ਉਹ ਮੈਂਬਰਸ਼ਿਪ ਲੈ ਸਕਦੇ ਨੇ, 1000 ਰੁਪਿਆ ਸਿਕਿਉਰਿਟੀ ਭਰ ਕੇ, ਜਿਹੜੀ ਉਹਨਾਂ ਦੇ ਵਾਸਤੇ ਰਿਫੰਡੇਬਲ ਹੈ।
1: ਮੈਡਮ, ਕਲਾਸਾਂ ਅੱਜ ਕੱਲ ਜਿੱਥੇ ਵੀ ਦੇਖੋ ਬਹੁਤ ਆਧੁਨਿਕ ਨੇ, ਸਾਹਮਣੇ ਜੋ ਹੈ ਪ੍ਰੋਜੈਕਟਰ ਤੇ ਕਲਾਸਾਂ ਪੜ੍ਹਾਈਆਂ ਜਾਂਦੀਆਂ ਜਾਂ ਉਸ ਤੋਂ ਬਾਅਦ ਵੀ ਸਕਰੀਨਾਂ ਜਿਹੜੀਆਂ ਹੈ ਉਹ ਅਜਿਹੀਆਂ ਲੱਗੀਆਂ ਜੋ ਤਕਨੀਕ ਦੇ ਨਾਲ ਲੈਸ ਨੇ, ਇਹ ਸਾਡੇ ਸਾਨੂੰ ਇੱਥੇ ਲਾਇਬ੍ਰੇਰੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਲਾਸਾਂ ਜਿਹੜੀਆਂ ਹੈ ਉਹ ਮਿਲਣਗੀਆਂ ਜਿੱਥੇ ਅਸੀਂ ਇਹ ਤਿਆਰੀ ਕਰਨੀ ਹੈ, ਜਿੱਥੇ ਸਾਨੂੰ ਪੜ੍ਹਾਇਆ ਜਾਊਗਾ?
0: ਬੱਚਿਆਂ ਨੂੰ ਮਤਲਬ ਪ੍ਰੋਜੈਕਟਰ ਰਾਹੀਂ ਹੀ ਪੜ੍ਹਾਇਆ ਜਾਂਦਾ ਹੈਗਾ। ਬੱਚੇ ਮਤਲਬ ਵੀ ਉੱਥੇ ਬੈਠ ਕੇ ਮਤਲਬ ਵੀ ਟੀਚਰ ਮਤਲਬ ਵੀ ਆਪਣਾ ਸਿਲੇਬਸ ਹੈ ਜਿਹੜਾ ਉਸੇ ਪ੍ਰੋਜੈਕਟਰ ਤੇ ਹੀ ਕਰਵਾਉਂਦੇ ਨੇ।
1: ਤੇ ਅਸੀਂ ਲਾਇਬ੍ਰੇਰੀ ਦੀ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਲਾਇਬ੍ਰੇਰੀ ਦੀ ਮੈਂਬਰਸ਼ਿਪ ਵੀ ਹਾਸਲ ਕੀਤੀ ਜਾ ਸਕਦੀ ਹੈ, ਉਸ ਬਾਰੇ ਸਾਨੂੰ ਇੱਕ ਵਾਰ ਹੋਰ ਦੱਸ ਦਿਓ ਕਿ ਲਾਇਬ੍ਰੇਰੀ ਦੀ ਮੈਂਬਰਸ਼ਿਪ ਜੇਕਰ ਕਿਸੇ ਨੇ ਇਹਨਾਂ ਕਲਾਸਾਂ ਤੋਂ ਛੁੱਟ ਆਮ ਇਨਸਾਨ ਨੇ ਜਾਂ ਆਮ ਨਾਗਰਿਕ ਨੇ ਲੈਣੀ ਹੈ ਤਾਂ ਉਸ ਦੀ ਮੈਂਬਰਸ਼ਿਪ ਕਿਵੇਂ ਹਾਸਲ ਕਰੇ?
0: ਸਰ, ਜੇ ਕਿਸੇ ਬੱਚੇ ਨੇ ਜਾਂ ਆਮ ਨਾਗਰਿਕ ਨੇ ਲੈਣੀ, ਜਿਵੇਂ ਆਪਣੇ ਸੀਨੀਅਰ ਸਿਟੀਜ਼ਨ ਹੈ, ਉਹਨਾਂ ਵਾਸਤੇ 1000 ਰੁਪਏ ਸਿਕਿਉਰਿਟੀ ਫੀਸ, 100 ਰੁਪਏ ਮੰਥਲੀ ਫੀਸ ਰੱਖੀ ਗਈ ਹੈ ਵੀ ਉਹ ਆਪਣੀਆਂ ਅਖਬਾਰਾਂ ਮੈਗਜ਼ੀਨ ਕਿਤਾਬਾਂ ਪੜ੍ਹ ਸਕਦੇ ਨੇ। ਤੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਸਵੇਰੇ 8 ਵਜੇ ਤੋਂ ਲੈ ਕੇ ਰਾਤ ਤੱਕ ਪੜ੍ਹਨਾ ਹੁੰਦਾ ਬੱਚਿਆਂ ਨੇ, ਉਹਨਾਂ ਵਾਸਤੇ 600 ਰੁਪਏ ਮੰਥਲੀ ਫੀਸ ਹੈ ਤੇ 1000 ਰੁਪਏ ਸਿਕਿਉਰਿਟੀ ਫੀਸ ਹੈ, ਜਿਹਦੇ ਵਿੱਚੋਂ 500 ਰੁਪਏ ਰਿਫੰਡੇਬਲ ਹੈ।
1: ਕਿਸ ਤਰ੍ਹਾਂ ਦਾ ਹੁੰਗਾਰਾ ਇਸ ਲਾਇਬ੍ਰੇਰੀ ਨੂੰ ਮਿਲ ਰਿਹਾ ਹੈ ਤੇ ਹੁਣ ਤੱਕ ਕਿੰਨੀਆਂ ਮੈਂਬਰਸ਼ਿਪਸ ਹੋ ਚੁੱਕੀਆਂ, ਤੁਹਾਡੇ ਕੋਲ ਕਿੰਨੇ ਬੱਚਿਆਂ ਨੇ ਆਪਣੇ ਆਪ ਨੂੰ ਐਨਰੋਲ ਕਰ ਦਿੱਤਾ ਹੈ? ਚਲੋ, ਅਸੀਂ ਮਿਸ਼ਨ ਪ੍ਰਗਤੀ ਦੇ ਤਹਿਤ ਤਾਂ ਦੋ ਬੈਚ ਤੁਸੀਂ ਕੱਢੇ ਹੀ ਹੈ, ਪਰ ਉਸ ਤੋਂ ਇਲਾਵਾ ਵੀ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿੰਨੀਆਂ ਤੁਹਾਡੇ ਕੋਲ ਮੈਂਬਰਸ਼ਿਪਸ ਨੇ ਇਸ ਵੇਲੇ ਲਾਇਬ੍ਰੇਰੀ?
0: ਸਰ, ਇਸ ਸਮੇਂ ਸਾਡੇ ਕੋਲ ਲਗਭਗ 1400 ਬੱਚੇ ਰਜਿਸਟਰਡ ਹੋ ਚੁੱਕੇ ਨੇ, ਪਰ ਮਤਲਬ ਵੀ ਬਹੁਤ ਜ਼ਿਆਦਾ ਹੁਲਾਰਾ ਮਿਲ ਰਿਹਾ ਹੈਗਾ ਇਸ ਲਾਇਬ੍ਰੇਰੀ ਦੇ ਪ੍ਰਤੀ, ਹੈ ਨਾ, ਕਿ ਬੱਚੇ ਮਤਲਬ ਵੀ ਇਸੇ ਲਾਇਬ੍ਰੇਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਕਿਉਂਕਿ ਲਾਇਬ੍ਰੇਰੀ ਦਾ ਜਿਹੜਾ ਇਨਵਾਇਰਮੈਂਟ ਆ ਉਹ ਬਹੁਤ ਅੱਛਾ ਹੈਗਾ। ਲਾਇਬ੍ਰੇਰੀ ਦੇ ਵਿੱਚ ਕੰਟੀਨ ਹੈ ਤੇ ਇਸ ਤੋਂ ਇਲਾਵਾ ਬੱਚੇ ਨੂੰ ਵਹੀਕਲ ਖੜਾ ਕਰਨ ਵਾਸਤੇ ਮਤਲਬ ਵੀ ਜਗ੍ਹਾ ਬਣੀ ਹੋਈ ਹੈ ਤੇ ਕੋਈ ਪ੍ਰੋਬਲਮ ਨਹੀਂ ਆ ਰਹੀ। ਖੁੱਲੀ ਡੁੱਲੀ ਮਤਲਬ 1.5 ਏਕੜ ਦੇ ਵਿੱਚ ਇਹ ਲਾਇਬ੍ਰੇਰੀ ਬਣੀ ਹੋਈ ਹੈ, ਕਿਉਂਕਿ ਵਾਈਫਾਈ ਹੈ, ਜੇ ਲਾਈਟ ਚਲੀ ਜਾਂਦੀ ਹੈ ਤਾਂ ਜਨਰੇਟਰ ਦੀ ਸੁਵਿਧਾ ਵੀ ਦਿੱਤੀ ਗਈ ਹੈ।
1: ਮਿਸ਼ਨ ਪ੍ਰਗਤੀ ਜਿਹੜਾ ਹੈ ਇਹ ਬਹੁਤ ਵਧੀਆ ਮਿਸ਼ਨ ਤੁਸੀਂ ਚਲਾਇਆ ਹੋਇਆ ਹੈਗਾ, ਇਸ ਮਿਸ਼ਨ ਬਾਰੇ ਇੱਕ ਵਾਰ ਹੋਰ ਸਾਰੀ ਹੀ ਜਾਣਕਾਰੀ ਅਸੀਂ ਤੁਹਾਡੀ ਜ਼ੁਬਾਨੀ ਪ੍ਰੋਗਰਾਮ ਦੇ ਅਖੀਰ ਚ, ਸਾਡੀ ਗੱਲਬਾਤ ਦੇ ਅਖੀਰ ਚ ਜਾਣਨਾ ਚਾਹੁੰਦੇ ਹਾਂ ਇਸ ਮਿਸ਼ਨ ਬਾਰੇ ਅਤੇ ਫਾਰਮ ਭਰਨ ਦੀ ਆਖਰੀ ਤਰੀਕ ਬਾਰੇ, ਸਕੈਨਰ ਬਾਰੇ ਅਤੇ ਨਾਲ ਹੀ ਤੁਹਾਡਾ ਨੰਬਰ ਵੀ ਸਾਰੀ ਜਾਣਕਾਰੀ ਦੇ ਨਾਲ।
0: ਮਿਸ਼ਨ ਪ੍ਰਗਤੀ ਤਹਿ ਬੈਚ ਜੋ ਕਿ ਮਤਲਬ ਵੀ ਸ੍ਰੀ ਰੇਸ਼ ਧਮਾਨ DC ਬਠਿੰਡਾ ਵੱਲੋਂ ਚਲਾਇਆ ਗਿਆ ਗਾ, ਉਹਨਾਂ ਦੀ ਇਹ ਬਦੌਲਤ ਬੈਚ ਇੱਥੇ ਅੱਜ ਚੱਲ ਰਿਹਾ ਹੈਗਾ, ਕਿਉਂਕਿ ਉਹਨਾਂ ਦਾ ਧਿਆਨ ਇਸ ਵੱਲ ਬਹੁਤ ਜ਼ਿਆਦਾ ਗਾ, ਲਾਇਬ੍ਰੇਰੀ ਵੱਲ ਮਤਲਬ DC ਸਾਹਿਬ ਦਾ ਬਹੁਤ ਧਿਆਨ ਆ, ਹੈ ਨਾ ਜੀ। ਤੇ ਇਹ ਮਤਲਬ ਜਿਹੜੀ ਰਜਿਸਟ੍ਰੇਸ਼ਨ ਹੈ ਵੀ 15 ਜੂਨ ਨੂੰ ਅਸੀਂ ਸਟਾਰਟ ਕਰ ਲਈ ਸੀ ਤੇ 2-3 ਜੂਨ ਜੁਲਾਈ ਤੱਕ ਰਜਿਸਟ੍ਰੇਸ਼ਨ ਹੋਊਗੀ ਤੇ ਜੁਲਾਈ ਦੇ ਫਸਟ ਵੀਕ ਦੇ ਵਿੱਚ ਹੀ ਕਲਾਸਾਂ ਸਟਾਰਟ ਹੋ ਜਾਣਗੀਆਂ, 9:30 ਤੋਂ 3:30 ਵਜੇ ਤੱਕ ਬੱਚਿਆਂ ਦੀਆਂ ਕਲਾਸਾਂ ਹੋਣੀਆਂ। ਤੇ ਜੇ ਬੱਚੇ ਨੇ ਮਤਲਬ ਸਕੈਨਰ ਵੈਬਸਾਈਟ ਤੇ ਹੋਊਗਾ ਲਾਇਬ੍ਰੇਰੀ ਤੇ, ਉੱਥੋਂ ਬੱਚਾ ਆਪਣਾ ਸਕੈਨ ਕਰਕੇ ਵੀ ਭਰ ਸਕਦਾ ਗਾ। ਜੇ ਫਿਰ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ 9464997830 ਨੰਬਰ ਤੇ, ਮੈਨੂੰ ਉਹ ਫੋਨ ਕਰ ਸਕਦੇ ਨੇ 9469977830 ਨੰਬਰ ਤੇ, ਮੈਨੂੰ ਫੋਨ ਕਰ ਸਕਦੇ ਨੇ।
1: ਜੀ ਮੈਡਮ, ਬਹੁਤ ਚੰਗੀ ਗੱਲ ਹੈ, ਤੁਸੀਂ ਲਾਇਬ੍ਰੇਰੀਅਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਅਤੇ ਤੁਹਾਡੀ ਹਿੰਮਤ ਸਦਕਾ ਜਾਂ ਤੁਹਾਡੇ ਚੰਗੇ ਵਤੀਰੇ ਦੇ ਚਲਦਿਆਂ ਜਾਂ ਤੁਹਾਡੀ ਕਹਿ ਲਓ ਕਿ ਹੱਲਾਸ਼ੇਰੀ ਦੇ ਚਲਦਿਆਂ, ਤੁਹਾਡੇ ਕੰਮ ਕਰਨ ਦੇ ਤਰੀਕੇ ਦੇ ਚਲਦਿਆਂ ਇੱਥੇ ਬਹੁਤ ਸਾਰੇ ਵਿਦਿਆਰਥੀ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰ ਰਹੇ ਆ, ਤੁਹਾਡੇ ਕੋਲ ਆ ਕੇ ਉਹ

0: ਇੱਥੇ ਬੈਠਣਾ ਪੜ੍ਹਨਾ ਚਾਹੁੰਦੇ ਨੇ। ਅਤੇ ਮੈਡਮ ਅਸੀਂ ਬਤੌਰ ਲਾਇਬ੍ਰੇਰੀਅਨ ਤੁਹਾਡੇ ਤੋਂ ਸੁਨੇਹਾ ਜਿਹੜਾ ਹੈ ਅਖੀਰ 'ਚ ਜ਼ਰੂਰ ਲੈਣਾ ਚਾਹਾਂਗੇ, ਕਿਉਂਕਿ ਕਿਤਾਬਾਂ ਜ਼ਿੰਦਗੀ ਬਦਲ ਦਿੰਦੀਆਂ ਨੇ ਸਾਡੀਆਂ, ਅਤੇ ਤੁਸੀਂ ਬਹੁਤ ਬੱਚਿਆਂ ਨੂੰ ਉੱਥੇ ਮੋਟੀਵੇਟ ਕਰਦੇ ਹੋ, ਤਾਂ ਤੁਸੀਂ ਸਾਡੀ ਗੱਲਬਾਤ ਦੇ ਅਖੀਰ 'ਚ ਕੀ ਸੁਨੇਹਾ ਦਿਓਗੇ?
1: ਜ਼ਿਲ੍ਹਾ ਲਾਇਬ੍ਰੇਰੀ ਦੇ ਵਿੱਚ ਮਤਲਬ ਇੱਕ ਤਾਂ ਮਿਸ਼ਨ ਪ੍ਰਗਤੀ ਬੈਚ ਜੋ ਮਤਲਬ ਡੀ ਸਾਹਿਬ ਦੀ ਬਦੌਲਤ ਚਲਾਇਆ ਜਾ ਰਿਹਾ ਹੈ, ਉਹ ਬੱਚਿਆਂ ਵਾਸਤੇ ਬਹੁਤ ਹੀ ਲਾਹੇਵੰਦ ਮਤਲਬ ਇਹ ਸਾਬਤ ਹੋ ਰਿਹਾ। ਇਸ ਤੋਂ ਇਲਾਵਾ ਲਾਇਬ੍ਰੇਰੀ ਮਤਲਬ ਇਹ ਬਠਿੰਡੇ ਦੀ ਇੱਕ ਸਾਨ ਬਣ ਕੇ ਤਿਆਰ ਹੋਈ ਹੈ ਵੀ ਜਿੱਥੇ ਬੱਚੇ ਆ ਕੇ ਆਪਣਾ ਜਿਹੜਾ ਭਵਿੱਖ ਹੈ ਸਮਾਰ ਸਕਦੇ ਨੇ, ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਆਪਾਂ ਦੇਖ ਰਹੇ ਹਾਂ ਵੀ ਬੱਚੇ ਨਸ਼ਿਆਂ ਵੱਲ ਜ਼ਿਆਦਾ ਜਾ ਰਹੇ ਨੇ, ਬੱਚੇ ਨਸ਼ਿਆਂ ਤੋਂ ਹਟ ਕੇ ਮਤਲਬ ਜੇ ਕਿਤਾਬਾਂ ਵੱਲ ਧਿਆਨ ਦੇਣਗੇ ਤਾਂ ਉਹਨਾਂ ਦਾ ਭਵਿੱਖ ਹੈ ਜਿਹੜਾ ਉਜਾਗਰ ਹੋਊਗਾ, ਅਤੇ ਮੈਂ ਚਾਹੁੰਦੀ ਹਾਂ ਵੀ ਬੱਚੇ ਵੱਧ ਤੋਂ ਵੱਧ ਲਾਇਬ੍ਰੇਰੀ 'ਚ ਆਉਣ ਅਤੇ ਆਪਣੇ ਭਵਿੱਖ ਨੂੰ ਮਤਲਬ ਸਮਾਰਨ।
0: ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ।
2: ਤਾਂ ਸਾਥੀਓ ਇਹ ਸੀ ਪ੍ਰੋਗਰਾਮ ਯੁਵਾਣੀ, ਮੈਨੂੰ ਨਿਸ਼ਾਂਤ ਕੁਮਾਰ ਨੂੰ ਦਿਓ ਆਗਿਆ, ਨਮਸਕਾਰ।

0: इस वेले तुसी सुन रहे हो मालवी दी शान श्रोतियां दी जुबान आकाशवाणी FM बठिंडा FM बैंड 101.1 मेगाहर्ट्ज अते प्रसार भारती दी मोबाइल फोन ऐप न्यूज़ ऑन AIR ते।
1: ਸਰੋਤਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
2: पेश है सबका फेवरेट
3: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

0: ਕਿਮਿਤੇ
1: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਤੇ ਮਿਸ਼ਨ ਪ੍ਰਗਤੀ ਬਾਰੇ ਜਾਣਕਾਰੀ ਇਸ ਬਾਰੇ ਜਾਣਕਾਰੀ ਦੇ ਰਹੇ ਸਨ ਸਵਰਨਜੀਤ ਕੌਰ ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਨਿਸ਼ਾਂਤ ਕੁਮਾਰ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:59 ਤੇ 27 ਸਕਿੰਟ ਦਾ। ਆਓ ਹੁਣ ਸੁਣ ਲੈਂਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਸ਼ਾਮ ਸੁਹਾਨੀ।

ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਸੀਂ ਸਾਡੇ ਸਟੂਡੀਓ ਦਾ ਨੰਬਰ 0164-2240-3131 ਡਾਇਲ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ। ਜਦੋਂ ਤੱਕ ਕੋਈ ਸਰੋਤਾ 0164-2240-3131 ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜਦੇ ਨੇ, ਪ੍ਰੋਗਰਾਮ ਦੇ ਵਿੱਚ ਆਨੰਦ ਮਾਣ ਲੈਂਦੇ ਹਾਂ ਇਸ ਗੀਤ ਦਾ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:03 ਦਾ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਹੈਲੋ।
0: ਹਾਂਜੀ ਹਾਂਜੀ ਬਾਈ ਜੀ ਬੋਲੋ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ। ਗੁਰਦੇਵ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਚ ਸੁਣਨਾ?
1: ਗੀਤ ਗੁਰਦਾਸ ਮਾਨ ਦਾ ਸੁਣਾ ਦਿਓ ਜੀ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਛੋੜਾ ਵੀ ਧੰਨਵਾਦ ਜੀ, ਬਹੁਤ।
0: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਗੀਤ, ਤੇ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ ਚ ਜੁੜਨਾ ਚਾਹੁੰਦੇ ਹੋ ਤਾਂ 0164-2240-3231 ਸਟੂਡੀਓ ਦਾ ਨੰਬਰ ਡਾਇਲ ਕਰਕੇ ਜੁੜ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ, ਹਿੰਦੀ, ਫਿਲਮੀ ਤੇ ਗੈਰ ਫਿਲਮੀ ਗੀਤ ਸੁਣ ਸਕਦੇ ਹੋ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:07 ਤੇ 42 ਸਕਿੰਟ ਦਾ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਮੈਂ ਗੱਗਾ ਸਿੰਘ ਰਾਮਾ ਮੰਡੀ ਤੋਂ ਸਾਡੇ ਪੋਤਰਿਆਂ ਤਨਵੀਰ, ਗੁਰਵੀਰ ਤੇ ਜਸਨੂਰ ਵੱਲੋਂ ਸਾਰੇ ਸਰੋਤਿਆਂ ਨੂੰ, ਸਾਰੇ ਸਟਾਫ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜਦਾ ਹਾਂ ਜੀ।
0: ਜੀ ਸਾਡੇ ਵੀ ਸਾਰਿਆਂ ਵੱਲੋਂ, ਸਾਰੇ ਸਟਾਫ ਵੱਲੋਂ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਦੱਸ ਤੁਸੀਂ ਦਿੱਤਾ ਕਿੱਥੋਂ ਬੋਲਦੇ ਹੋ, ਕੌਣ ਬੋਲਦੇ ਹੋ, ਹੁਣ ਇਹ ਵੀ ਦੱਸ ਦਿਓ ਜੀ ਗੀਤ ਕਿਹਨਾਂ ਦੀ ਆਵਾਜ਼ ਚ ਸੁਣਨਾ ਹੈ।
1: ਸ਼੍ਰੀ ਕੁਲਦੀਪ ਮਾਨਕ ਸਾਹਿਬ ਜੀ ਦਾ ਸੁਣਾਂਗੇ ਜੀ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ, ਪ੍ਰੋਗਰਾਮ ਚ ਤੁਸੀਂ ਸ਼ਾਮਿਲ ਹੋਏ ਤੁਹਾਡਾ ਧੰਨਵਾਦ ਹੈ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਨਾ, ਮੈਂ ਤੇਰੀ ਖੈਰ ਮੰਗਦੀ ਇਹ ਗੀਤ ਸੁਣਾਵੇ ਜੀ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ,
1: ਬਹੁਤ ਬਹੁਤ ਮਿਹਰਬਾਨੀ
0: ਜੀ।

ਜੀ ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 7:12 ਤੇ 8 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਦੇ ਕਾਰਨ ਕਰਕੇ ਇਹਨਾਂ ਦਾ ਜੋ ਕਾਲ ਹੈ ਉਹ ਕੱਟੀ ਗਈ ਹੈ ਜੀ। ਖੈਰ ਇਹਨਾਂ ਨੇ ਸਾਨੂੰ ਗੀਤ ਦੀ ਫਰਮਾਇਸ਼ ਕਰ ਦਿੱਤੀ ਸੀ ਜੀ ਤੇ ਆਪਾਂ ਇਹਨਾਂ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ।

0: ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:16 ਤੇ 10 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਹੈਲੋ,
2: ਨਮਸਕਾਰ ਜੀ।
1: ਜੀ ਨਮਸਕਾਰ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ। ਜੀ ਤੇ ਬਾਈ ਜੀ, ਗੀਤ ਅੱਜ ਕਿਹੜਾ ਸੁਣੋਗੇ ਜੀ?
2: ਗੀਤ ਦਾਜ ਭਰਵਾਈ ਸੀ 1960 ਚੱਕੀ
1: ਜੀ,
2: ਦਲਜੀਤ ਕੌਰ ਜਿਹੜੀ ਅੱਜ ਕੱਲ੍ਹ ਹੁਣ ਮਾਮਾ ਸਰ ਕਰਨਾ ਸੀ, ਪਹਿਲੀ ਫਿਲਮ 'ਚ ਡੈਬਿਊ ਕੀਤਾ ਸੀ ਜੀ।
1: ਜੀ
2: ਤੇ ਗੀਤ ਆ ਜੋ ਮਨਿੰਦਰ ਬਿੱਬਾ ਨੇ ਗਾਇਆ ਸੀਗਾ ਜੀ।
1: ਜੀ
2: ਹਾਂ, ਦੇ ਕੇ ਚੱਕੇ ਦਾ ਚੱਲਾ ਲੱਖਾਂ ਦਾ ਬਰਾਬਰ।
1: ਚਲੋ, ਜ਼ਰੂਰ ਸੁਣਾਵਾਂਗੇ ਬਾਈ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਤੁਹਾਡਾ ਧੰਨਵਾਦ ਹੈ ਜੀ।
2: ਸ਼ੁਕਰੀਆ
1: ਜੀ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:20 ਦਾ ਤੇ 25 ਸਕਿੰਟ ਹੋ ਗਏ ਨੇ ਜੀ, ਤੇ ਇੱਕ ਸਰੋਤਾ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ। ਰੂਪ ਸਿੰਘ ਬਾਈ ਜੀ, ਗੀਤ ਦੱਸ ਦਿਓ ਜੀ, ਅੱਜ ਕਿਹਨਾਂ ਦੀ ਆਵਾਜ਼ ਚ ਸੁਣਨਾ?
2: ਹਰਭਜਨ ਦਾ ਜੀ, ਬਾਬੇ ਦੀ ਵੜਕ
1: ਜੀ। ਜ਼ਰੂਰ ਸੁਣਾਵਾਂਗੇ ਬਾਈ ਜੀ। ਤੇ ਮੈਂ ਨਾ ਅੱਜ ਦੇਖ ਰਹੀ ਸੀ ਵੀ ਅੱਜ ਖਾਸ ਕਿਹੜੇ ਦਿਨ ਨੇ, ਤਾਂ ਉੱਥੇ ਮੇਰੀ ਨਿਗਾਹ ਪਿਆ ਵੀ ਸੰਸਾਰ ਪੱਧਰ ਤੇ ਨਾ ਅੱਜ ਉੱਠਾਂ ਦਾ ਦਿਨ ਮਨਾਇਆ ਜਾਂਦਾ ਜੀ। ਹੁਣ ਤੁਸੀਂ ਮੈਨੂੰ ਉਮਰ ਦੇ ਕਾਫੀ ਵੱਡੇ ਲੱਗਦੇ ਹੋ, ਸੋ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ ਉੱਠਾਂ ਬਾਰੇ? ਕਿਉਂਕਿ ਅਸੀਂ ਅੱਜ ਕੱਲ ਦੇ ਬੱਚੇ, ਕਈਆਂ ਨੇ ਤਾਂ ਸ਼ਾਇਦ ਦੇਖਿਆ ਵੀ ਨੀ ਹੋਣਾ, ਕਈਆਂ ਨੇ ਸਿਰਫ ਦੇਖਿਆ ਪਰ ਜ਼ਿਆਦਾ ਸਾਨੂੰ ਜਾਣਕਾਰੀ ਨੀ ਹੈਗੀ।
2: ਅਸੀਂ ਉੱਠ ਬਹੁੰਦੇ ਰਹੇ ਜੀ ਪਹਿਲਾਂ ਭਾਈ
1: ਜੀ, ਤੇ ਉਹਦਾ ਮਤਲਬ ਕੋਈ ਖਾਸ ਕੋਈ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਕੋਈ ਸਾਂਝੀ ਕਰਨਾ ਚਾਹੁੰਦੇ ਹੋਵੇ ਭਾਈ? ਐਂ ਹੁੰਦਾ ਸੀ ਜਾਂ ਆਹ ਗੱਲ ਸੀ? ਖਾਂਦੇ ਕੀ ਸੀ ਉੱਠ, ਉਹਨਾਂ ਨੂੰ ਖਵਾਉਂਦੇ ਕੀ ਸੀ ਚਾਰਾ?
2: ਉੱਠੀ ਦਾ ਗੁਮਾਰਾ ਹੀ ਖਾਂਦੇ ਜਿੱਦਾਂ ਗੁਮਾਰਾ ਹੁੰਦਾ, ਛੋਲੇ ਹੁੰਦੇ ਮਾਰੂ।
1: ਠੀਕ ਹੈ ਜੀ, ਠੀਕ ਹੈ। ਜਿਵੇਂ ਇੱਕ ਮੰਨ ਲਓ ਛੋਟਾ ਉੱਠ ਦਾ ਬੱਚਾ ਹੈਗਾ, ਵੀ ਉਹ ਕਿੰਨੇ ਸਮੇਂ ਬਾਅਦ ਕੰਮ ਕਾਜ ਤੇ ਜੋੜਿਆ ਜਾ ਸਕਦਾ ਸੀ? ਵੀ ਕਿੰਨਾ ਸਮਾਂ ਉਹਦੀ ਪਹਿਲਾਂ ਛੋਟੇ ਹੁੰਦੇ ਦੀ ਬੱਚੇ ਦੇ ਤੌਰ ਤੇ ਸੀ?
2: ਲੱਗ ਜਾਂਦੇ ਸੀਗੇ ਤਿੰਨ ਚਾਰ ਸਾਲ ਹੋ ਗਏ ਫਿਰ ਜੋੜਦੇ
1: ਜੀ। 3-4 ਸਾਲ ਮਤਲਬ ਸੇਵਾ ਕਰਦੇ ਸੀ, ਫਿਰ ਉਸ ਤੋਂ ਬਾਅਦ ਕੰਮ ਤੇ ਜੋੜਦੇ ਸੀ?
2: ਠੀਕ ਜੋੜਦੇ।
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਤੇ ਗੀਤ ਦੱਸ ਦਿਓ, ਗੀਤ ਤੁਸੀਂ ਦੱਸ ਹੀ ਦਿੱਤਾ ਜੀ, ਤੇ ਗੀਤ ਆ ਗਿਆ ਤੁਹਾਡੀ ਪਸੰਦ ਦਾ ਜੀ। ਧੰਨਵਾਦ ਜੀ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ। ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਚ ਅਗਲਾ ਗੀਤ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: सत श्री अकाल दोस्तो, मैं हाँ हरजीत हरमन ते तुसी सुन रहे हो मालवी दी शान ते स्रोतियां दी जुबान आकाशवाणी FM बठिंडा FM बैंड 101.1 मेगाहर्ट्ज़ ते।
3: जी स्रोतियो, स्टूडियो की घड़ी से समा 7:27 ते 37 सैकेंट का एक होर स्रोता साडे नाल फोन लाइन ते जुड़े ने। बहुत बहुत स्वागत है जी प्रोग्राम शाम सुहानी च।
4: बहुत बहुत शुक्रिया जी, ते तुहानू ते तमाम सुनन वाले नू प्यार भरी सत श्री अकाल जी।
3: जी साडे सारयां वल्लों वी आप जी नू प्यार ते सत्कार भरी सत श्री अकाल बाई जी। ते अपना नाम दस दिओ जी, कित्थों बोलदे हो?
4: अमनदीप सिंह, पिंड हठूर, तहसील जगराऊं, जिला लुधियाना जी।
3: जी अमनदीप बाई जी, गीत अज किन्हां दी आवाज च सुनना है?
4: गीत कली जोटा फिल्म दे विचों डॉक्टर सतिंदर सरताज होना दी आवाज दे विच है रुतबा।
3: जी जरूर सुनावांगे बाई जी। ते हुण तुहाडा जिहड़ा पिंड है जी, इह लुधियाणा जिले च आ जांदा, थोड़ी जी साडी जानकारी च वाधा करियो भी जिवें असीं इधर थोड़े जे आए सोचदे आ भी कदे जे गर्मी हो जांदी है, कदे थोड़ा जिहा मौसम ठीक हो जांदा, तुहाडे उधर इंडस्ट्रियल एरिया गा भी असीं मानदे आ भी जिथे इंडस्ट्री ज्यादा लगी हुंदी उत्थे गर्मी ऑटोमैटिकली ज्यादा हुंदी है, तुहाडे मुताबिक तुहाडे पिंडां वाली साइड किस तरह दा मौसम रहिंदा अज कल?
4: वैसे मैम मैं तुहानूं दसदा सी ना, ਸਾਡੇ ਨੇੜੇ ਤੇੜੇ ਦੋ ਜ਼ਿਲ੍ਹੇ ਹੋਰ ਲੱਗਦੇ ਆ ਨਾਲ ਦੇ, ਇੱਕ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਤੇ ਇੱਕ ਸਾਈਡ ਸਾਡੇ ਬਰਨਾਲਾ ਲੱਗਦਾ। ਅਸੀਂ ਲੁਧਿਆਣੇ ਦੀ ਬਿਲਕੁਲ ਬਾਉਂਡਰੀ ਤੇ ਬੈਠੇ ਆ। ਸਾਡੇ ਵੱਲ ਤਾਂ ਮਤਲਬ ਮੌਸਮ ਕੱਲ ਸ਼ਾਮ ਨੂੰ ਕਾਫੀ ਵਧੀਆ ਰਿਹਾ, ਘੰਟਾ ਡੇਢ ਘੰਟਾ ਬਾਰਿਸ਼ ਹੋ ਗਈ ਸੀ
3: ਤੇ
4: ਅੱਜ ਸਵੇਰ ਦੇ ਬੱਦਲ ਛਾਏ ਹੋਏ ਸੀ
3: ਤੇ ਬਸ ਥੋੜੀ ਜਿਹੀ ਠੰਡਕ ਸਾਡੇ ਵੱਲ ਨੂੰ ਵੀ ਆ ਗਈ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਬਾਈ ਜੀ, ਧੰਨਵਾਦ ਤੁਹਾਡਾ।
4: ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ, ਸ਼ੁਕਰੀਆ।
3: ਸਰੋਤਿਓ, ਗੀਤ ਜੋ ਬਾਈ ਜੀ ਨੇ ਫਰਮਾਇਸ਼ ਕੀਤੀ ਹੈ ਉਹ ਅਸੀਂ ਸੁਣਾਵਾਂਗੇ ਤੁਹਾਨੂੰ ਪੰਜਾਬੀ ਖਬਰਾਂ ਤੋਂ ਬਾਅਦ, ਕਿਉਂਕਿ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ 7:29 ਤੇ 7:10 ਦਾ, ਤੇ ਆਓ ਹੁਣ ਆਪਾਂ ਇੰਤਜ਼ਾਰ ਕਰ ਲੈਂਦੇ ਹਾਂ ਪੰਜਾਬੀ ਦੇ ਵਿੱਚ ਖਬਰਾਂ ਦੇ ਲਈ ਜੋ ਕਿ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ, ਤੇ ਠੀਕ 7:40 ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ, ਤੇ ਬਾਈ ਜੀ ਨੇ ਜੋ ਅਮਨਦੀਪ ਜੀ ਨੇ ਫਰਮਾਇਸ਼ ਸਾਨੂੰ ਦੱਸੀ ਹੈ ਉਹ ਅਸੀਂ 7:40 ਤੋਂ ਬਾਅਦ ਪੂਰੀ ਕਰਾਂਗੇ। ਆਓ ਕਰਦੇ ਹਾਂ ਜੀ ਖਬਰਾਂ ਦੇ ਲਈ ਚੰਦ ਪਲ ਇੰਤਜ਼ਾਰ।

ਏਐਨਯੂ ਜਲੰਧਰ, ਸਾਡਾ ਫੇਸਬੁੱਕ ਪੇਜ ਹੈ ਆਰਐਨਯੂ-ਏਆਰ ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸ਼ਿਵ ਸੈਨਾ ਨੇਤਾ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ ਯੂਬੀਟੀ ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਏ ਨੇ। ਮੁੰਬਈ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਿੰਦੇ ਨੇ ਸੰਸਦ ਮੈਂਬਰਾਂ ਸੰਜੇ ਦੀਨਾ ਪਾਟਿਲ, ਸੰਜੇ ਦੇਸ਼ਮੁਖ, ਸੰਜੇ ਜਾਧਵ, ਬਾਊ ਸਾਹਿਬ ਵਾਕਚੋਰੇ, ਨਾਗੇਸ਼ ਪਾਟਿਲ ਅਸ਼ਤੀਕਰ ਅਤੇ ਓਮ ਪ੍ਰਕਾਸ਼ ਰਾਜੇ ਨਿੰਬਲਕਰ ਦਾ ਪਾਰਟੀ ਵਿਚ ਸਵਾਗਤ ਕੀਤਾ। ਪਹਿਲਾਂ ਸ਼ਿਵ ਸੈਨਾ ਯੂਬੀਟੀ ਦੇ 40 ਵਿਧਾਇਕਾਂ ਨੇ ਜੂਨ 2022 ਚ ਬਗਾਵਤ ਕਰ ਦਿੱਤੀ ਸੀ। ਸ੍ਰੀ ਸ਼ਿੰਦੇ ਨੇ ਕਿਹਾ ਕਿ ਇਸ ਬਗਾਵਤ ਦਾ ਉਦੇਸ਼ ਸ਼ਿਵ ਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਨੂੰ ਸੁਰੱਖਿਅਤ ਰੱਖਣਾ ਅਤੇ ਪਾਰਟੀ ਦੇ ਹਿੰਦੂਤਵ ਸਿਧਾਂਤਾਂ ਦੀ ਰੱਖਿਆ ਕਰਨਾ ਸੀ। ਇਸ ਸਾਲ ਜਨਵਰੀ ਵਿਚ ਆਧਾਰ ਐਪ ਤੇ ਸ਼ੁਰੂ ਹੋਣ ਤੋਂ ਬਾਅਦ 3,10,00,000 ਤੋਂ ਵੱਧ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਹੈ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਹੈ ਕਿ ਐਪ ਦੀ ਵੱਧਦੀ ਵਰਤੋਂ ਲੋਕਾਂ ਦੇ ਇਸ ਵਿਚ ਤੇਜ਼ੀ ਨਾਲ ਸੇਵਾਵਾਂ ਹਾਸਲ ਕਰਨ ਲਈ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਲਗਭਗ 40,00,000 ਲੋਕਾਂ ਨੇ ਇਸ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਨੇ ਅਤੇ ਲਗਭਗ 8.5 ਲੱਖ ਲੋਕਾਂ ਨੇ ਆਪਣੇ ਪਤੇ ਅਪਡੇਟ ਕਰਨ ਲਈ ਐਪ ਦੀ ਵਰਤੋਂ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਮੰਗੋਲੀਆ ਦੇ ਉਲਨ ਬਾਤਰ ਵਿਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਓਖਨਾ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਸ੍ਰੀ ਓਖਨਾ ਦੇ ਪਿਛਲੇ ਸਾਲ ਭਾਰਤ ਦੌਰੇ ਨੇ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਗਤੀ ਦਿੱਤੀ ਸੀ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਮੰਗੋਲੀਆ ਦੇ ਰਾਸ਼ਟਰਪਤੀ ਦੇ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਨੇ ਕਿ ਸਭ ਤੋਂ ਵੱਡੀ ਦੋਸਤੀ ਅਧਿਆਤਮਕ ਦੋਸਤੀ ਹੈ। ਉਨ੍ਹਾਂ ਨੇ ਮੁਲਾਕਾਤ ਦੌਰਾਨ ਮੰਗੋਲੀਆ ਦੇ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪਹਿਲਾਂ ਡਾਕਟਰ ਐਸ ਜੈਸ਼ੰਕਰ ਨੇ ਉਲਨ ਬਾਤਰ ਵਿਚ ਮੰਗੋਲੀਆ ਦੇ ਵਿਦੇਸ਼ ਮੰਤਰੀ ਬਤਸੇਤ ਸੇਗ ਬਾਟਮੁੱਖ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਵਿਕਾਸ ਪ੍ਰੋਜੈਕਟਾਂ, ਸਮਰੱਥਾ ਨਿਰਮਾਣ, ਸੱਭਿਆਚਾਰ, ਸਿੱਖਿਆ, ਸੁਰੱਖਿਆ ਅਤੇ ਬਹੁਪੱਖੀ ਮੰਚਾਂ ਵਿਚ ਦੁਆਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਖਣਨ, ਸਾਫ਼ ਸੁਥਰੀ ਊਰਜਾ ਅਤੇ ਖੇਤੀਬਾੜੀ ਪ੍ਰੋਸੈਸਿੰਗ ਵਿਚ ਮੌਕਿਆਂ ਤੇ ਵੀ ਚਰਚਾ ਕੀਤੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੀ ਪਾਰਟੀ ਅੰਦਰੋਂ ਵੱਧਦੇ ਦਬਾਅ ਦੇ ਦਰਮਿਆਨ ਡਾਊਨਿੰਗ ਸਟ੍ਰੀਟ ਵਿਖੇ ਆਪਣਾ ਕਾਰਜਕਾਲ ਖਤਮ ਕੀਤਾ ਹੈ। ਅਸਤੀਫੇ ਦਾ ਐਲਾਨ ਕਰਨ ਤੋਂ ਪਹਿਲਾਂ ਸਟਾਮਰ ਆਪਣੀ ਪਤਨੀ ਨਾਲ 10 ਡਾਊਨਿੰਗ ਸਟ੍ਰੀਟ ਤੋਂ ਰਵਾਨਾ ਹੋਏ, ਜਿੱਥੇ ਲੋਕਾਂ ਵੱਲੋਂ ਉਨ੍ਹਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੇ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾਣ ਮੱਤਾ ਪਲ ਦੱਸਿਆ ਤੇ ਕਿਹਾ ਕਿ ਉਹ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਉਦੇਸ਼ ਨਾਲ ਰਾਜਨੀਤੀ ਵਿਚ ਆਏ ਸਨ। ਸ੍ਰੀ ਸਟਾਮਰ ਨੇ ਕਿਹਾ ਕਿ ਉਹ ਸਤੰਬਰ ਵਿਚ ਸੰਸਦ ਦਾ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਇਕ ਨਵੇਂ ਨੇਤਾ ਚੁਣੇ ਜਾਣ ਤੱਕ ਆਪਣੇ ਅਹੁਦੇ ਤੇ ਰਹਿਣਗੇ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਕੱਲ੍ਹ ਨਵੀਂ ਦਿੱਲੀ ਵਿਚ ਰਾਸ਼ਟਰੀ ਖੇਤੀ ਸਹਿਕਾਰੀ ਮੰਡੀਕਰਨ ਸੰਘ ਨੈਫਡ ਨਿਲਾਮੀ ਪੋਰਟਲ ਦੀ ਸ਼ੁਰੂਆਤ ਕਰਨਗੇ। ਪੋਰਟਲ ਦੀ ਸ਼ੁਰੂਆਤ ਪਾਰਦਰਸ਼ਤਾ, ਕੁਸ਼ਲਤਾ ਅਤੇ ਨਿਲਾਮੀ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਨੂੰ ਮਜ਼ਬੂਤ ਕਰਨ ਵਿਚ ਇਕ ਮਹੱਤਵਪੂਰਨ ਕਦਮ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਪੋਰਟਲ ਨਿਲਾਮੀ ਨਾਲ ਸਬੰਧਤ ਗਤੀਵਿਧੀਆਂ ਨੂੰ ਸੁਚਾਰੂ ਬਣਾਏਗਾ ਅਤੇ ਕਿਸਾਨਾਂ, ਮੈਂਬਰ ਸੰਸਥਾਵਾਂ ਅਤੇ ਹਿੱਸੇਦਾਰਾਂ ਦੇ ਲਾਭ ਲਈ ਇਕ ਬਿਹਤਰ ਡਿਜੀਟਲ ਪਲੇਟਫਾਰਮ ਪ੍ਰਦਾਨ ਕਰੇਗਾ। FIH ਪ੍ਰੋ ਲੀਗ ਦੇ ਲੰਡਨ ਪੜਾਅ ਦੇ ਸ਼ੁਰੂਆਤੀ ਮੈਚ ਵਿਚ ਭਾਰਤੀ ਪੁਰਸ਼ ਹਾਕੀ ਟੀਮ ਕੱਲ੍ਹ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਖੇਡੇਗੀ। 2024 ਵਿਚ ਚੀਨ ਦੇ ਹੁਲਨਪੁਰ ਵਿਚ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਮੁਕਾਬਲੇ ਤੋਂ ਬਾਅਦ ਪਹਿਲੀ ਵਾਰ ਦੋਨੋਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਉਸ ਮੈਚ ਵਿਚ ਭਾਰਤ ਨੇ 2-1 ਨਾਲ ਜਿੱਤ ਹਾਸਲ ਕੀਤੀ ਸੀ। ਸਰਕਾਰ ਨੇ ਦਿਸ਼ਾ ਪ੍ਰੋਗਰਾਮ ਦੇ ਦੂਜੇ ਪੜਾਅ ਨਿਆਂ ਤੱਕ ਸਭ ਦੀ ਪਹੁੰਚ ਲਈ ਨਵੀਨਤਾਕਾਰੀ ਹੱਲਾਂ ਦੀ ਘੋਖ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਇਸ ਸਾਲ 1 ਅਪ੍ਰੈਲ ਤੋਂ 31 ਮਾਰਚ 2031 ਤੱਕ 5 ਸਾਲਾਂ ਦੀ ਮਿਆਦ ਲਈ ਇੱਕ ਨਵੇਂ ਫਾਰਮੈਟ ਵਿਚ ਲਾਗੂ ਕੀਤਾ ਜਾਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਉੱਤਰ ਪ੍ਰਦੇਸ਼ ਦੇ ਲਖਨਊ ਚ ਇੱਕ ਕੋਚਿੰਗ ਸੈਂਟਰ ਵਿਚ ਭਿਆਨਕ ਅੱਗ ਲੱਗਣ ਕਾਰਨ 14 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੁਖਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੇ ਸ਼ਾਸਨ ਤੇ ਪ੍ਰਸ਼ਾਸਨ ਵਿਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਸ਼ਿਵ ਸੈਨਾ ਨੇਤਾ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਕਿ ਸ਼ਿਵ ਸੈਨਾ ਯੂਬੀਟੀ ਧੜੇ ਦੇ 6 ਲੋਕ ਸਭਾ ਸੰਸਦ ਮੈਂਬਰ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਏ ਨੇ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਉਲਨ ਬਾਤਰ ਵਿਚ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਓਖਨਾ ਨਾਲ ਭਾਰਤ ਮੰਗੋਲੀਆ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:40 ਤੇ 20 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ, ਜਿਸ ਵਿੱਚ ਅਸੀਂ ਤੁਹਾਨੂੰ ਸੁਣਵਾ ਦਿੰਦੇ ਹਾਂ ਫਿਲਮ ਕਲੀ ਜੋਟਾ ਦੇ ਵਿੱਚੋਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਇਆ ਗੀਤ ਰੁਤਬਾ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:44 ਤੇ 20 ਸਕਿੰਟ ਦਾ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ, ਆਪਾਂ ਉਹਨਾਂ ਦਾ ਪ੍ਰੋਗਰਾਮ ਚ ਸਵਾਗਤ ਕਰ ਲੈਂਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਨੂੰ ਦੱਸ ਦਿਓ।
1: ਨਾਮ ਜਸ਼ਨਦੀਪ ਸਿੰਘ, ਪਿੰਡ ਬੁਰਜੀ ਸਿੰਘ, ਜ਼ਿਲ੍ਹਾ ਬਠਿੰਡਾ ਜੀ।
0: ਜੀ ਜਸ਼ਨ ਜੀ, ਗੀਤ ਦੱਸ ਦਿਓ, ਕਿਹਨਾਂ ਦੀ ਆਵਾਜ਼ ਚ ਸੁਣਨਾ?
1: ਨਰਿੰਦਰ ਬੀਬਾ ਲਾ ਦਿਓ ਜੀ।
0: ਜੀ ਜ਼ਰੂਰ ਸੁਣਾਵਾਂਗੇ, ਪ੍ਰੋਗਰਾਮ ਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਧੰਨਵਾਦ ਹੈ ਜੀ।
1: ਹਾਂਜੀ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

0: ਤੇ
1: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

0: ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:49 ਤੇ 20 ਸਕਿੰਟ ਦਾ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ
1: ਭੈਣ ਜੀ, ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਬਾਈ ਜੀ, ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਆਪਣਾ ਨਾਮ ਤੇ ਪਤਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਹਾਂਜੀ, ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਬੋਲਦਾ ਭੈਣੇ ਮੈਂ
0: ਜੀ। ਤੇ ਬਾਈ ਜੀ, ਗੀਤ ਅੱਜ ਕਿਹਨਾਂ ਦੀ ਆਵਾਜ਼ ਚ ਸੁਣਾ ਦਈਏ?
1: ਗੀਤ ਤਾਂ ਮਨਜੀਤ ਰਣਜੀਤ ਕੌਰ ਦੀ ਆਵਾਜ਼ ਸੁਣਾਂਗੇ। ਕਹਿੰਦਾ ਵੀ ਉੱਠਾਂ ਦਾ ਵਿਚਾਰ ਰੱਖਿਆ ਸੀ, ਉਹਦੇ ਬਾਰੇ ਮੇਰੇ ਗੱਲ ਪਿਆਰ ਸੀ ਥੋੜੀ ਜੀ।
0: ਹਾਂਜੀ ਹਾਂਜੀ, ਜ਼ਰੂਰ ਦੱਸੋ ਜੀ। ਅੱਜ ਨਾ ਅਸਲ ਦੇ ਵਿੱਚ ਮਤਲਬ ਆਪਾਂ ਕਹਿ ਲਈ ਵੀ ਸੰਸਾਰ ਪੱਧਰ ਦੇ ਉੱਤੇ ਦਿਨ ਮਨਾਇਆ ਜਾ ਰਿਹਾ ਉੱਠਾਂ ਦਾ।
1: ਹਾਂਜੀ ਹਾਂਜੀ,
0: ਉੱਠ ਨਾ ਵੀ ਉੱਠ ਅਲੋਪ ਹੋ ਗਏ, ਪਰ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ ਆਵਾਜਾਈ ਦੇ ਸਾਧਨ।

0: ਜੋ ਅਸੀਂ ਵਰਤਦੇ ਰਹੇ ਹਾਂ। ਔਰ ਭਾਰਤ ਦੇ ਵਿੱਚ ਤਾਂ ਸਾਨੂੰ ਪਤਾ ਹੀ ਹੈ ਕਿ ਰਾਜਸਥਾਨ ਇੱਕ ਇਸ ਤਰ੍ਹਾਂ ਦਾ ਇਲਾਕਾ ਹੈ ਜਿੱਥੇ, ਜਾਂ ਗੁਜਰਾਤ ਜਿੱਥੇ ਅੱਜ ਵੀ ਊਠਾਂ ਦਾ ਸਾਨੂੰ ਮਿਲ ਜਾਂਦਾ, ਔਰ ਅਸੀਂ ਤਾਂ ਜਦੋਂ ਜਾਂਦੇ ਹਾਂ ਘੁੰਮਣ ਉੱਥੇ ਤਾਂ ਫਿਰ ਸੈਲਫੀਆਂ ਲੈਂਦੇ ਹਾਂ ਊਠਾਂ ਤੇ ਬਹਿ ਬਹਿ ਕੇ, ਹੈ ਨਾ।
1: ਹਾਂਜੀ ਹਾਂਜੀ, ਉਹ ਨਾ ਆਪਣਾ ਜਿਵੇਂ ਹੁਣ ਮੰਨ ਕੇ ਲਓ ਆਪਾਂ ਨੂੰ ਮੋਟਰਸਾਈਕਲ ਤੇ ਇੱਕ ਟਾਈਟਰ ਕੰਮ ਦਿੰਦਾ ਜੀ, ਇੰਜੀਨੀਅਰ ਹੁੰਦਾ ਉਸ
0: ਹਿਸਾਬ
1: ਤੇ ਕੰਮ ਦਿੰਦਾ ਜੀ ਉਹ।
0: ਹਾਂਜੀ ਹਾਂਜੀ ਬਿਲਕੁਲ
1: ਤੇ
0: ਬਿਲਕੁਲ।
1: ਬਾਕੀ ਜਦੋਂ ਕਿਤੇ ਰਿਸ਼ਤੇਦਾਰੀ ਜਾਣਾ ਊਠਾਂ ਤੇ ਜਾਂਦੇ, ਜਿਵੇਂ ਮੋਟਰਸਾਈਕਲ ਤੇ ਜਾਂਦੇ, ਜੇ ਜ਼ਿਆਦਾ ਜਾਣਾ ਨਹੀਂ ਜਾਣੇ ਤਾਂ ਗੱਡੀ ਜੋੜ ਕੇ ਲੈ ਜਾਂਦੇ ਆ
0: ਜੀ।
1: ਤੇ ਕੋਈ ਟਾਈਮ ਇਹੋ ਜਿਹਾ ਸੀਗਾ ਉਹਨਾਂ ਦੇ ਡੌਲਾਂ ਪਾ ਕੇ ਸ਼ਿੰਗਾਰ ਕੇ ਉਹਨਾਂ ਤੇ ਬਰਾਤ ਵੀ ਜਾਂਦੀ ਰਹੀ ਹੈ ਜੀ ਪਹਿਲਾਂ।
0: ਜੀ ਜੀ ਜੀ ਜੀ ਬਿਲਕੁਲ ਬਿਲਕੁਲ। ਤੇ
1: ਹਾਂਜੀ
0: ਇੱਕ ਨਾ ਮੈਂ ਥੋੜਾ ਜਿਹਾ ਐਂ ਜਾਣਨਾ ਚਾਹੁੰਦੀ ਸੀ, ਜਾਣਕਾਰੀ 'ਚ ਵਾਧਾ ਕਰਿਓ ਵੀ ਥੋੜਾ ਜਿਹਾ ਦੁੱਧ ਬਾਰੇ ਜਾਣਕਾਰੀ ਹੈ, ਮਲਾਈਆਂ ਬਾਰੇ ਕੋਈ ਖਾਸ ਗੱਲ?
1: ਹਾਂ, ਦੁੱਧ ਜਿਹੜਾ ਬੋਤੀ ਦਾ ਹੁੰਦਾ ਨਾ ਬਹੁਤ ਜ਼ਿਆਦਾ ਪਤਲਾ ਹੁੰਦਾ ਜੀ, ਇਕੱਲੇ ਦੁੱਧ ਦੇ ਵਿੱਚ ਹੀ ਪੱਤੀ ਪਾ ਕੇ ਪਾਉਣੀ ਪੈਂਦੀ ਹੈ, ਬਿਲਕੁਲ ਜ਼ਿਆਦਾ ਤੋਂ ਜ਼ਿਆਦਾ ਪਤਲਾ ਹੁੰਦਾ ਇਹਦਾ।
0: ਰੰਗ ਕਿਸ ਤਰ੍ਹਾਂ ਦਾ ਹੁੰਦਾ ਜੀ?
1: ਰੰਗ ਤਾਂ ਇਸੇ ਤਰ੍ਹਾਂ ਹੀ ਹੁੰਦਾ ਜੀ, ਚਿੱਟਾ ਹੀ ਹੁੰਦਾ, ਥੋੜੇ ਪੀਲੇ ਪਣ ਚ ਹੁੰਦਾ ਜਿਵੇਂ ਭੇੜ ਦਾ ਹੁੰਦਾ।
0: ਠੀਕ ਹੈ ਜੀ, ਠੀਕ ਹੈ। ਬਸ ਆਹੀ
1: ਤੇ
0: ਚੀਜ਼
1: ਇਹ
0: ਥੋੜਾ ਜਿਹਾ
1: ਮਤਲਬ
0: ਪੁੱਛਣੀ
1: ਇਹਦੇ ਇਕੱਲੇ ਦੁੱਧ ਦੇ ਵਿੱਚ ਹੀ ਪੱਤੀ ਪਾਉਣੀ ਹੈ ਜੀ, ਦੁੱਧ ਨਹੀਂ ਇਹਦਾ ਜਮਾਂ ਬਿਲਕੁਲ ਪਤਲਾ ਹੁੰਦਾ ਪਾਣੀ ਵਰਗਾ।
0: ਠੀਕ ਹੈ ਜੀ, ਠੀਕ ਹੈ, ਠੀਕ ਹੈ।
1: ਮੈਂ ਤਾਂ ਬੋਤੀਆਂ ਰੱਖੀਆਂ ਵੀ, ਚੋਈਆਂ ਵੀ, ਧਾਰਾਂ ਵੀ ਕੱਢੀਆਂ ਬੋਤੀਆਂ, ਸਭ ਕੁਛ ਕੀਤਾ
0: ਜੀ,
1: ਜੀ ਵਾਹ ਜੀ ਵੀ
0: ਠੀਕ
1: ਕੀਤੀ ਔਖਾ ਨਾਲ।
0: ਤਾਂ ਹੀ ਮੈਂ ਉਹ ਬਾਈ ਜੀ ਨੂੰ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੀ ਪੁੱਛਿਆ ਸੀ ਵੀ ਉਹਨਾਂ ਦਾ ਤਾਂ ਵਾਹ ਰਿਹਾ ਹੋਣਾ, ਤੇ
1: ਮੈਂ
0: ਕਿਉਂਕਿ
1: ਥੋੜਾ ਥੋੜਾ ਨਵਾਂ ਜੁੜਨੇ ਕਰਕੇ ਥੋੜਾ ਹੋਰ ਜਿਹਾ ਪਤਾ ਤਾਂ ਉਹਨਾਂ ਨੂੰ ਵੀ ਸੀਗਾ।
0: ਜੀ ਜੀ ਜੀ ਜੀ ਹਾਂ, ਇਹ
1: ਪਰ
0: ਗੱਲ ਹੋ
1: ਅੱਜ
0: ਗਈ।
1: ਅੱਜ ਵੀ ਰਾਜਸਥਾਨ ਦਾ ਏਰੀਆ ਨਾ ਜਿਹੜਾ ਪੂਰਾ ਮਤਲਬ ਟਾਈਟਰ ਜਿੰਨਾ ਤੇ ਮੋਟਰਸਾਈਕਲ ਜਿੰਨਾ ਕੰਮ ਲਿਆ ਜਾਂਦਾ ਜੀ ਉੱਠਾਂ ਤੋਂ ਅੱਜ ਵੀ।
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਮੇਰਾ ਖਿਆਲ ਹੈ ਵੀ ਹੁਣ ਉੱਠ ਇੱਕ ਹੋਰ ਰੂਪ ਦੇ ਵਿੱਚ ਵੀ ਕਮਾਈ ਦਾ ਸਾਧਨ ਬਣ ਗਏ, ਵੀ ਜਦੋਂ ਇੱਧਰਲੇ ਲੋਕ ਜਿਨ੍ਹਾਂ ਨੂੰ ਉੱਠਾਂ ਬਾਰੇ ਘੱਟ ਜਾਣਕਾਰੀ ਉਹ ਜਾਂਦੇ ਆ, ਥੋੜਾ ਜਿਹਾ ਰਸਤਾ ਉਹਨਾਂ ਨੂੰ ਉੱਠ ਤੇ ਬਿਠਾ ਕੇ ਝੂਟਾ ਜਿਹਾ ਦਵਾ ਦਿੱਤਾ ਜਾਂਦਾ, ਤੇ ਉਸ ਤਰੀਕੇ ਨਾਲ ਵੀ ਕਮਾਈ ਦਾ ਇੱਕ ਤਰ੍ਹਾਂ ਨਾਲ ਸਾਧਨ ਬਣੇ ਹੋਏ ਆ।
1: ਹਾਂਜੀ ਹਾਂਜੀ, ਉਹ ਤਾਂ ਇਕੱਲੀ ਜਾਂਦਾ, ਪਹਿਲਾਂ ਵੀ ਚੱਲਦਾ ਜੀ, ਉਹ ਅੱਜ ਨਹੀਂ ਚੱਲਦਾ, ਪਹਿਲਾਂ ਵੀ ਚੱਲਦਾ ਆਪਣੇ ਲੋਕ ਜਦੋਂ ਜਾਂਦੇ ਹੋ ਤਾਂ ਇਸ ਤਰ੍ਹਾਂ ਹੁੰਦਾ, ਆਪਣੇ ਕਿਉਂ ਹੁੰਦੇ ਨਹੀਂ ਸੀ ਪਹਿਲਾਂ ਤੋਂ ਘੱਟ ਸੀਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਹਾਂ ਚਲੋ ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ, ਤੇ ਮੰਮੀ ਤੇ ਨੀਲ ਕੋ ਦਾ ਗਾਣਾ ਸੁਣਾ ਦੇ ਜੀ ਤਾਰਾ ਬਾਈ ਦਾ।
0: ਜੀ ਜੀ ਜ਼ਰੂਰ ਸੁਣਾਵਾਂਗੇ, ਜਾਣਕਾਰੀ ਦੇ ਵਿੱਚ ਵਾਧਾ ਕਰਨ ਦੇ ਲਈ ਤੇ ਪ੍ਰੋਗਰਾਮ 'ਚ ਜੁੜਨ ਦੇ ਲਈ ਤੁਹਾਡਾ ਧੰਨਵਾਦ ਹੈ ਜੀ।
1: ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ।
0: ਜੀ ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਤੇ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ 'ਚ ਜੁੜਨਾ ਚਾਹੁੰਦੇ ਹੋ ਤਾਂ 0164-2340-331 ਸਟੂਡੀਓ ਦਾ ਨੰਬਰ ਡਾਇਲ ਕਰਕੇ ਜੁੜ ਸਕਦੇ ਹੋ।

0: ਹਫ਼ਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਬਾਬੂ ਸਿੰਘ ਢਿੱਲੋਂ ਬੋਲਦਾ ਭੈਣ ਜੀ, ਢਾਣੀ ਬਾਗ ਰੋਡ ਗਿੱਦੜਵਾ ਤੋਂ
0: ਜੀ। ਬਾਬੂ ਬਾਈ ਜੀ, ਗੀਤ ਦੱਸ ਦਿਓ ਜੀ ਪਹਿਲਾਂ, ਕਿਹਨਾਂ ਦੀ ਆਵਾਜ਼ 'ਚ ਸੁਣਨਾ ਹੈ?
1: ਜੀ ਦੁਲਾਰ ਸਿੰਘ ਦਾ ਸੁਣਾ ਦਿਓ ਭੈਣ ਜੀ।
0: ਜੀ ਜ਼ਰੂਰ ਸੁਣਾਵਾਂਗੇ। ਤੇ ਹੁਣ ਤੁਸੀਂ ਕੋਈ ਊਠਾਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ ਜੀ, ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰੋ।
1: ਊਠਾਂ ਬਾਰੇ ਭੈਣ ਜੀ ਮੈਂ ਗੱਲ ਕਰਦਾ ਵੀ, ਇੱਕ ਤਾਂ ਉਹਨਾਂ ਉੱਤੇ ਘੋੜੀ ਹੁੰਦੇ ਸੀ, ਹਲ ਜੋੜਦੇ ਸੀ
0: ਜੀ,
1: ਉਸ ਵਿੱਚ ਘੋੜੀ,
0: ਹਾਂਜੀ,
1: ਪਿੱਛੇ ਪਿੰਜਣੀ,
0: ਠੀਕ ਹੈ ਜੀ,
1: ਜਿਹਨੂੰ ਡੰਡਾ ਵੀ ਕਹਿ ਦਿੰਦੇ ਸੀ, ਬੋਤਾ ਸਾਰਾ ਚੰਗਾ ਝੀਵਦਾ ਹੁੰਦਾ ਸੀ,
0: ਠੀਕ ਹੈ ਜੀ।
1: ਮੈਂ ਹੁਣ ਤੇ ਕੋਈ ਵਾਹੇ ਮੇਰੇ ਤੋਂ ਮੇਰੀ ਬੋਤਾ, ਮੈਂ ਘੱਟ ਘੱਟ ਜੀ ਆਪਣਾ 85 ਸਾਲ ਦੇ ਲਿਵੇ, ਨਾਲੇ ਤਾਂ ਹਜੇ ਤੱਕ ਟਰੈਕਟਰ ਹੀ ਰਹਿਣਾ।
0: ਠੀਕ ਹੈ ਜੀ, ਠੀਕ ਹੈ, ਮਤਲਬ ਥੋੜਾ ਜਿਹਾ ਦਿੱਕਤ ਆਈ ਹੋਣੀ ਵੀ ਉੱਠ ਤੋਂ ਬਾਅਦ ਟਰੈਕਟਰ ਜਾਣਕਾਰੀ ਚ ਵਾਧਾ ਕੀਤਾ, ਪ੍ਰੋਗਰਾਮ ਚ ਸ਼ਾਮਿਲ ਹੋਏ, ਧੰਨਵਾਦ ਤੁਹਾਡਾ। ਸਤਿ ਸ੍ਰੀ ਅਕਾਲ ਬਾਈ ਜੀ। ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਆਖਰੀ ਗੀਤ।

ਜੀ ਸਰੋਤਿਓ, ਤੇ ਕੁਝ ਜਾਣਕਾਰੀ ਚਲਦੇ ਚਲਦੇ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਕਿ 22 ਜੂਨ ਨੂੰ ਵਿਸ਼ਵ ਪੱਧਰ ਤੇ ਵਿਸ਼ਵ ਰੇਨ ਫੋਰੈਸਟ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਹਰ ਸਾਲ ਜਿਹੜਾ ਹੈ ਇਹ ਇੱਕ ਸਮਾਰੋਹ ਕੀਤਾ ਜਾਂਦਾ ਹੈ ਤੇ ਧਰਤੀ ਦੇ ਮਹੱਤਵਪੂਰਨ ਰੇਨ ਫੋਰੈਸਟ ਈਕੋਸਿਸਟਮ ਦੀ ਰੱਖਿਆ ਤੇ ਬਹਾਲੀ ਦੀ ਜੋ ਮਹੱਤਵਪੂਰਨ ਲੋੜ ਹੈ ਉਸ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਇਹ ਦਿਨ ਹੈ ਜਿਹੜਾ ਸਮਰਪਿਤ ਹੁੰਦਾ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕੀਤੀ ਸੀ ਕਿ ਵਿਸ਼ਵ ਪੱਧਰ ਤੇ ਊਠ ਦਿਵਸ ਹੈ ਜਿਹੜਾ ਉਹ ਮਨਾਇਆ ਜਾਂਦਾ, ਖਾਸ ਤੌਰ ਤੇ ਭਾਰਤ ਦੇ ਵਿੱਚ ਜਿਵੇਂ ਰਾਜਸਥਾਨ ਗੁਜਰਾਤ ਦੇ ਏਰੀਏ ਹੋ ਗਏ ਉੱਥੇ ਅੱਜ ਵੀ ਊਠਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਦੇ ਵਿੱਚ ਊਠਾਂ ਨੂੰ ਉਹਨਾਂ ਦੀ ਲਚਕੀਲਾਪਣ ਤੇ ਸੱਭਿਆਚਾਰਕ ਵਿਰਾਸਤ ਦੇ ਲਈ ਸਨਮਾਨਿਤ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਔਰ ਇੱਕ ਹੋਰ ਜੋ ਖਾਸ ਦਿਨ ਹੈ 22 ਜੂਨ ਨੂੰ ਮਨਾਇਆ ਜਾਂਦਾ ਜਿਹੜਾ ਉਹਨੂੰ ਕਹਿੰਦੇ ਨੇ ਜੀ ਅੰਤਰਰਾਸ਼ਟਰੀ ਪੱਧਰ ਤੇ ਹੈ ਇਹ ਦਿਨ ਬੀਇੰਗ ਯੂ ਦਿਵਸ, ਯਾਨੀ ਸਵੈ ਸਵੀਕਾਰ ਕਰਨਾ, ਵਿਅਕਤੀਗਤਤਾ ਦਾ ਜਸ਼ਨ ਮਨਾਉਣ ਤੇ ਸਮਾਜਿਕ ਫੈਸਲਿਆਂ ਨੂੰ ਛੱਡਣ ਦੇ ਲਈ ਸਮਰਪਿਤ ਇੱਕ ਦਿਨ ਹੈ ਜਿਹੜਾ ਉਹ ਅੱਜ ਮਨਾਇਆ ਜਾਂਦਾ। ਇਸ ਦੇ ਨਾਲ ਹੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਕਰਨ ਦੀ ਚਾਹਾਂਗੇ। ਆਗਿਆ, ਨਮਸਕਾਰ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਤੁਹਾਡੀਆਂ ਫੋਨ ਕਾਲਸ ਅਤੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ ਠੀਕ 8:04 ਹੋ ਰਹੇ ਨੇ। ਆਓ ਹੁਣ ਸੁਣ ਲੈਂਦੇ ਹਾਂ ਇੱਕ ਗਿਆਨਵਰਧਕ ਪ੍ਰੋਗਰਾਮ ਉਮੰਗ, ਤੇ ਅੱਜ ਤੁਸੀਂ ਇਸ ਦੀ 1311ਵੀਂ ਕਿਸ਼ਤ ਸੁਣੋਗੇ, ਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ NCERT ਨੇ।

ਜੀ ਸਰੋਤਿਓ, ਇਸ ਗੀਤ ਦੀ ਫਰਮਾਇਸ਼ ਦੇ ਲਈ ਅਸੀਂ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ, ਪੂਰਾ ਹੀ ਖੁਸ਼ਦਿਲ ਪਰਿਵਾਰ ਹੈ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ। ਥੋੜ੍ਹਾ ਜਿਹਾ ਜਿਹੜਾ ਫੋਨ ਹੈ ਸਾਡਾ ਨਾ, ਉਹ ਅੱਜ ਹੌਲੀ ਚੱਲ ਰਿਹਾ ਅਤੇ ਮੈਂ ਕੋਸ਼ਿਸ਼ ਕਰਾਂਗੀ ਕਿ ਜਲਦੀ ਦੇ ਨਾਲ ਸਾਰੇ ਜਿਹੜੇ ਨਾਮ ਆ ਉਹ ਤੁਹਾਡੇ ਨਾਲ ਸਾਂਝੇ ਕਰਾਂ। ਅਗਲੀ ਜੋ ਫਰਮਾਇਸ਼ ਸਾਡੇ ਕੋਲ ਭੇਜੀ ਸੀ ਇਸ ਗੀਤ ਨੂੰ ਸੁਣਨ ਦੇ ਲਈ, ਉਹਨਾਂ ਦਾ ਨਾਮ ਹੈ ਜੀ ਸਤੀਸ਼ ਕੁਮਾਰ ਬੰਸਲ ਜੀ, ਪਿੰਡ ਸਾਵੰਤ ਕਿਹੜਾ, ਨੇੜੇ ਮੰਡੀ ਡੱਬਵਾਲੀ ਤੋਂ। ਹਰਜਿੰਦਰ ਸਿੰਘ ਬਰਾੜ ਹੋਣਾ ਨੇ ਪਿੰਡ ਜੀਦਾ ਤੋਂ ਸਾਨੂੰ ਸੁਨੇਹਾ ਭੇਜਿਆ ਸੀ, ਪ੍ਰੋਗਰਾਮ 'ਚ ਸ਼ਾਮਿਲ ਹੋਏ ਸੀ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਇਹਨਾਂ ਦਾ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਕੁਲਵੰਤ ਗਿੱਲ ਮਲੋਟ, ਦਰਸ਼ਨ ਬੱਸ ਵਾਲੇ ਕੈਲੇਵਾਂਦਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਨਥਾਣਾ ਪਿੰਡ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ ਵੀ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ ਜੀ। ਅਤੇ ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਹੈ ਪਿੰਡ ਸੰਦੋਹਾ ਨੇੜੇ ਮੌੜ ਮੰਡੀ, ਜਗਰਾਜ ਸਿੰਘ, ਕਣਕ ਵਾਲੀ, ਗੰਗਾ ਰੰਗ, ਭੁੱਚੋ ਮੰਡੀ, ਬੂਟਾ ਸਿੰਘ, ਰਾਜਾ, ਅਮਰੀਕ, ਕਪੂਰਕਾ, ਸੁਖਦੇਵ, ਬਾਬੇ ਕਾ, ਜਥੇਦਾਰ ਜਸਵੰਤ ਸਿੰਘ, ਬੂਟਾ, ਜਗਤੂਕਾ, ਅਵਤਾਰ ਸਿੰਘ, ਘੁਮਿਆਰਾ ਖੇੜਾ ਤੋਂ ਇਹਨਾਂ ਨੇ ਸਾਨੂੰ ਸਾਰੇ ਹੀ ਸਾਥੀਆਂ ਨੇ ਰਲ ਕੇ ਸੁਨੇਹਾ ਭੇਜਿਆ ਜੀ ਪ੍ਰੋਗਰਾਮ 'ਚ ਗੀਤ ਸੁਣਨ ਦੇ ਲਈ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹਰਜਤ ਸਿੰਘ ਢਿੱਲੋਂ, ਦਪਿੰਦਰ ਸਿੰਘ ਢਿੱਲੋਂ, ਤਾਰੀ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਦਰ, ਭੋਲਾ ਸਿੰਘ ਬੈਣੀਵਾਲ ਅਤੇ ਰਾਮ ਸਿੰਘ, ਉਹਨਾਂ ਨੇ ਗਹਿਰੀ ਬੁੱਟਰ ਤੋਂ ਸੁਨੇਹਾ ਭੇਜਿਆ ਜੀ। ਅਤੇ ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਪ੍ਰੋਗਰਾਮ ਦੇ ਵਿੱਚ ਗੀਤ ਦੀ ਫਰਮਾਇਸ਼ ਭੇਜੀ ਹੈ। ਰਮੇਸ਼ ਬਿੱਲਾ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰੀਜੂ, ਬੱਬੂ, ਵੀਹੂ ਚਾਵਲਾ ਉਹਨਾਂ ਨੇ, ਅਤੇ ਪੂਰਾ ਚਾਵਲਾ ਪਰਿਵਾਰ ਹੈ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ। ਆਓ ਸੁਣ ਲੈਂਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਇਹਨਾਂ ਸਾਰੇ ਸਾਥੀਆਂ ਦੀ ਫਰਮਾਇਸ਼ 'ਤੇ।

ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਅਗਲੇ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਸੁਨੇਹੇ ਪਹੁੰਚੇ ਨੇ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਆਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਗੁਰਲਾਲ ਸਿੰਘ ਹੁਣਾਂ ਨੇ ਪਿੰਡ ਮਾਹੀ ਨੰਗਲ ਤੋਂ ਸੁਨੇਹਾ ਭੇਜਿਆ ਜੀ। ਨਾਲ ਇਹਨਾਂ ਦੇ ਰਬਾਬ ਸਿੰਘ, ਜਰਨੈਲ ਸਿੰਘ ਮਾਨ, ਦੇਵ ਮਹੰਤ,

ਬੱਬੂ, ਜਸਵੀਰ, ਮਾਹੀ ਨੰਗਲ ਤੋਂ ਹੀ ਇਹ ਸਾਰੇ ਸਾਥੀ ਜਿਹੜੇ ਨੇ ਉਹ ਪ੍ਰੋਗਰਾਮ 'ਚ ਜੁੜੇ ਨੇ। ਸਿਵੀਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪੱਤੀ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਅਤੇ ਮੀਤਾ ਸਿੱਧੂ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਨ ਦੇ ਲਈ ਫਰਮਾਇਸ਼ ਕੀਤੀ ਹੈ।

ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਜਗਸੀਰ ਸਿੰਘ ਮੰਦਰ ਪਿੰਡ ਲਛਮਣ ਸਿੰਘ ਮੌੜ, ਦਰਸ਼ਨ ਸਿੰਘ ਬੜਿਆਲਾ, ਗੁਰਜੀਤ ਸਿੰਘ ਭੂਰਾ ਸਿੰਘ, ਗੁਰਮੇਲ ਸਿੰਘ ਮੱਖਣ ਸਿੰਘ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ।

0: ਪੰਜ ਪਾਣੀਆਂ ਦੇ ਗੀਤ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:44 ਤੇ 25 ਸਕਿੰਟ ਦਾ। ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੇ ਰਾਤ 9 ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਨਿਊਜ਼ @9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਓ ਖ਼ਬਰਾਂ ਦੇ ਲਈ ਕਰਦੇ ਹਾਂ ਚੰਦਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:20 ਹੋ ਰਹੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਫਿਰ ਹਾਜ਼ਰ ਹੋਵਾਂਗੇ।